ਜੋ ਮੇਰੇ ਨਾਲ ਅੱਡ ਬੀਤੀ ਹੋਈ। ਬਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਿਹਾ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ, ਇਹ ਬਚਨ ਕਾਫੀ ਸਾਲ ਹੋ ਗਏ। ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਐਡ ਗ੍ਰੰਥੀ ਸਨ। ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ, ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸੀ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ। ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉਸ ਸੇਵਾ ਵਿੱਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਹੈ ਸਤਿਵਚਨ ਜੀ, ਧੰਨ ਭਾਗ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ ਤਿੰਨ ਪੌਣੇ ਚਾਰ ਵਜੇ ਕਹਿੰਦੇ ਨੇ ਹੁੰਦੀ ਹੈ, ਮੈਂ ਕਿਹਾ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ, ਉਸ ਪਾਸੇ ਬਰਫ ਪੈਂਦੀ ਵੀ ਬੜੀ, ਇਹਨਾਂ ਦਿਨਾਂ ਚ ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ, ਤੇ ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਢੇ ਤਿੰਨ ਦਾ ਸਮਾਂ ਤੇ ਸਾਰਾ ਹਾਲ ਖਾਲਸਾਹੀ ਜਹੋ ਜਲਾਲ ਵਿੱਚ ਸਜਿਆ ਬੈਠਾ। ਬੋਲੋ ਸਰੇ, ਜੇ ਮੈਂ ਵੇਖ ਰਿਹਾ ਬੜਾ ਹੈਰਾਨ ਹੋਇਆ ਵੀ ਇਸ ਵੇਲੇ ਇਹ ਸੰਗਤ ਤੇ ਕਿੱਥੋਂ ਆਈ ਹੈ। ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਾਂ। ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ, ਔਰ ਇੰਨੀ ਆਵਾਜ਼ ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਗਿਆ ਲੱਗਾ, ਘਬਰਾ ਵੀ ਗਿਆ, ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਹਿਨ ਚ ਆਖਿਆ ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ। ਇਹ ਤੂੰ ਆਪ ਹੀ ਵਿਚਰਦਾ ਪਿਆ ਐਵੇਂ ਲੱਗ ਰਿਹਾ। ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ
ਹੁਕਮਨਾਮਾ ਲਿਆ। ਹੁਕਮਨਾਮਾ ਵੀ ਯਾਦ ਸੀ, ਮੈਨੂੰ ਯਾਦ ਹੈ, ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੇ ਸਗਲੇ ਦੁੱਖ ਪਲਾਏ।

ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ। ਸਿੱਖ ਬਣਨਾ ਤੇ ਪੂਰੇ ਬਣ ਜਾਈਏ, ਅਧੂਰੇ ਨਾ ਰਹੀਏ। ਫਿਰ ਇਸ ਜੀਵਨ ਦੀ ਗਤੀ ਹੈ, ਨਹੀਂ ਤੇ ਕੋਈ। ਭਾਈ ਸਾਹਿਬ ਦੇ ਬਚਨ ਪੜ੍ਹ ਲਈਏ।

0: ਗੁਰੂ ਮੇਰ ਕਰ ਬਖਸ਼ਿਸ਼ ਕਰ। ਸਤਿਗੁਰਾਂ ਦੇ ਬਖਸ਼ਿਓ ਮਾਰਗ ਤੇ ਤੁਰ ਸਕੀਏ। ਸਤਿਗੁਰ ਸਾਡੀ ਝੋਲੀ ਗੁਰਸਿੱਖੀ ਦਾ ਦਾਨ ਨਾਮਦਾਨ ਦੀਆਂ ਦਾਤਾਂ ਪ੍ਰਦਾਨ ਕਰਨ। ਸਰਬੱਤ ਦਾ ਧੰਨਵਾਦ ਭੁੱਲ ਚੁੱਕਦੀ ਸ਼ਮਾ ਸਾਰੇ ਫਤਿਹ ਬੁਲਾਓ ਜੀ।
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ

ਦਾਵਣ ਤੁਜਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਜਨੋ ਸਿੱਧ ਸਮਾਧੀ ਅੰਦਰ ਗਾਵਣ ਤੁਜਨੋ ਸਾਧ ਵਿਚਾਰੇ ਗਾਵਣ ਤੁਜਨੋ ਜਤੀ ਸਤੀ ਸੰਤੋਖੀ ਗਾਵਣ ਤੁਜਨੋ ਵੀਰ ਕਰਾਰੇ ਗਾਵਣ ਤੁਜਨੋ ਪੰਡਿਤ ਪੜਨ ਰਖੀਸ਼ਰ

ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋ ਹੀ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਕ

കേല വിജോഗമിൽ വിച്ഛുടയ സഞ്ജോഗി മേല ജിഷ്ണു തൂ ജാണാഹി സൂഹി ജൻ ജാണേ ഹര ഗുണ സദ് ഹീ ആഖ വഖാണേ ജിൻ ഹര സേവയാ തിൻ സുഖ പായാ സഹജേ ഹീ ഹര നാമ സമായാ തൂ ആപേ കർത്താ തേരാ കിയാ സബ് ഹോയേ തുദ് ബിന ദൂജാ അവര ന കോയേ തൂ കര കര വേഖ ജാണഹ സോയേ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਕਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ।

ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਓ ਜਿਸ ਦੀਆਂ ਇਹ ਵਡਿਆਈਆਂ

जिस सिमरत सुख होए सगले दुख जाहे। वाहिगुरु जी का खालसा वाह।

कने कोई न जाने तुमरायांत ऊंचे ते ऊंचा भगवंत सगल समग्री।

शासन है जी। बोलो जी वाहे गुरु, एक ओंकार श्री वाहेगुरु जी की फतेह। श्री भगवती जी साहेब आशीर्वादी पाठ दसवीं प्रतम भगवती चमर कहे गुरु नानक लई त्याए फिर अगत गुर से अमरदास रामदास सहाय अर्जुन हर गोबिंद सिमरो श्री हर राय श्री हर कृष्ण से आए थे सब दुख जाए तेग बहादुर सिमर है कारण उन सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसा पातशाह के पुत्रात्मक रूप साहब श्री गुरु ग्रंथ साहब जी पाठदार तैंतर के घर सत बोलो जी वाहेगुरु। ਵੀ ਬਰਮਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਾਪੀਆਂ ਤਪੀਆਂ ਜਿਹੜਾ ਨਾਮ ਜਪਿਆ ਵਣ ਛੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਜਿਹੜੇ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਰੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸਤਸੰਗ ਵਾਹਿਆ ਤੇ ਨਵੀਂ ਕਮਾਈ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦ ਕਾ ਸਰਵ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸੇ ਸਾਹਿਬ ਦਾ ਰੱਖਿਆ ਜਾਏ ਦੇਵ ਦੇਵ ਕੀ ਫਤਿਹ ਬ੍ਰਿਜ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸ਼ਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦਿਸ਼ਨਾ ਕਿਉਂਕਿ ਚੰਡੇ ਬੁੰਗੇ ਜੁਗ ਜੁਗਾ ਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਤੁਸੀਂ ਮਤ ਫਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਦਾ ਸਹਾਇ ਸਦਾ ਜੀਓ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਪ੍ਰਦਰਸ਼ਨ ਲਾਹ ਸੇਵਾ ਸਮਾਜ ਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਡੋਡਿਆਂ ਦੀ ਉੱਠ ਗੁਰੂ ਰਿਆਸਰਿਆਂ ਦੇ ਆਸਰੇ ਗੁਰੂ ਤਨ ਤਨ ਗੁਰੂ ਗ੍ਰੰਥ ਧਾਰ ਪਿਤਾ ਜੀ ਦੋਏ ਘਰ ਜੋੜ ਕਰੋ ਅਰਦਾਸ ਕੁਛ ਭਾਵੇ ਤਾਣੇ ਰਾਸ ਇਹ ਗੁਰੂ ਰਾਜ ਜੀ ਆਪ ਦੇ ਚੰਨ ਕਾਵਾਂ ਅਰਦਾਸ ਵਿੱਚ ਆਪ ਨੂੰ ਬਖਸ਼ਿਸ਼ ਕੀਤੀ ਆ ਆਪਦੇ ਚੰਨ ਪੁੱਤਰ ਰੁਬਾਣੀ ਸੁਖਮਣੀ ਸਾਧ ਸਮੂਲ ਪਾਠ ਦਿੱਤਾ ਹੈ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸ਼ੋਧਦਾਰ ਲੈ ਰਾਸ ਦੇ ਪਾਠ ਕੀਤੇ ਨੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੰਡ ਪੁਰਾਣ ਗੁਰੂ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਡੀ ਕਿਰਪਾਲ ਤਾਂ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਮਾਨਿਕਤਾ ਨੇ ਬਲਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਆਪ ਜੀ ਮੱਖੀਆਂ ਦਾਤਾਂ ਵਿੱਚੋਂ ਫਿਰ ਆਪ ਸ਼ਾਦੀ ਦੇਗਾ ਤਿਆਰ ਕਰ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੇ ਅਸਣਾ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਲਈ ਰੱਖਿਆ ਬਖਸ਼ਿਸ਼ ਕਰੋ ਜੀ ਕੀ ਰਿਵਾਜ ਆਪ ਦੇ ਬੱਚਿਆਂ ਦਾਤਾਂ ਦੇ ਲੰਗਰੇ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਸਰਦਾਰ ਆਪਦੇ ਜਨਾਂ ਸੇਵਾ ਕਰ ਰਹੇ ਸਾਰੇ ਪਿਆਲੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਬੱਚਿਆਂ ਦੀ ਬਾਲਤਾ ਕਰੋ ਗਰੀਬ ਨਿਵਾਜ ਖਾਸ ਬੰਸੇ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ੀ ਕਰਕੇ ਸੱਤ ਗੁਰਦਾਰ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ੇ ਬਾਲਤਾ ਕਰੋ ਜੀ ਗੁਰੂ ਗਰੀਬ ਨੇ ਬਖਸ਼ਿਸ਼ ਕਰੋ ਅੰਮ੍ਰਿਤ ਵਾਹਿਗੁਰੂ ਤੋਂ ਲੈ ਕੇ ਦਾਤੇ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾਤੇ ਤੇਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਵਾਹਿਗੁਰੂ ਕਿਰਪਾ ਕਰੋ ਦੂਰ ਦਰਾਜਾਂ ਨੇ ਬੈਠੀ ਲਾਈਵ ਕਰਤਾ ਕੀਤੀ ਸਹਿਮਕਾਰੀਆਂ ਸਾਰੇ ਸਿਰ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਲਓ ਤਾਰਾ ਆਪਣੀ ਬਖਸ਼ੀ ਕੀਤੀ ਹੈ ਸੰਗਤ ਉਹਦੇ ਬੱਚੇ ਨੂੰ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਸ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਕਰ ਸਕਦਾ ਮਾਇਆ ਪੇਟ ਚੱਕਾ ਦੇ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਸਭ ਦੀਆਂ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ ਕਰਦੇ ਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਕਰਦਾ ਜੀ ਉਹ ਆਪਦੇ ਚਰਨ ਕਮਾਂ ਦੇ ਦਾਜ ਦਾਜੀ ਆਦਾਰ ਕਰ ਸਕਦਾ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਸਾਹਿਬ ਕਰਦਾ ਜੀ ਦੇਰ ਉਚਾਰ ਦੇ ਤੰਦਰੁਸਤੀ ਵਾਸਤੇ ਚਾਂਦੀ ਚਾੜੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਅਰਦਾਸ ਬੇਨਤੀ ਕਰਵਾਉਂਦੇ ਕਿਰਪਾ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੀ ਮਿਹਰ ਕਰਦੇ ਹੋਏ ਹਾਂ ਭਾਈ ਪਰਮਜੀਤ ਸਿੰਘ ਦਿੱਲੀ ਵਾਲਿਆਂ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦੀ ਦਾਜ ਬਖਸ਼ ਕੀਤਾ ਚਾਲੀ ਕਲਾ ਬਖਸ਼ ਕਿਰਪਾਲਤਾ ਕਰੋ ਜੀ ਵਿਕਾਰ ਆਪਣੇ ਚਰਨਾਂ ਜੋੜੋ ਕਿਰਪਾਣੀ ਦਾ ਪਿਆਰ ਕਿਰਪਾਲਤਾ ਕਰੀ ਪਾਤਸ਼ਾਹ ਜੀ ਰਾਜੇ ਆਪਦਾਰ ਕਰ ਸਕਦਾ ਭਾਈ ਗੌਰਵ ਸਿੰਘ ਮਿਹਰ ਕਾਰਜਨ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਕਿਰਪਾ ਪ੍ਰਾਰੰਭ ਕਰੋ ਭਾਈ ਮੇਰ ਪ੍ਰਿਆਸ ਭਾਈ ਗੌਰਵ ਸਿੰਘ ਦੇ ਸਿਰ ਤੇ ਰੱਖੋ ਆਪਣੀ ਸੇਵਕਾਂ ਦੇ ਸਾਰੇ ਇਮੀਗ੍ਰੇਸ਼ਨ ਦੇ ਕਾਰਜ ਆਮ ਨਿਰੁਗਤ ਦਾ ਸਹਿਤ ਪੂਰਨ ਕਰਨ ਦੀ ਬਾਲਤਾ ਕਰੋ ਆਪਣੀ ਸੇਵਕਾਂ ਦੀ ਰਾਜਪਾਲ ਰੱਖੋ ਆਪਣੀ ਸੇਵਕਾਂ ਦੇ ਕਾਰਜ ਰਾਜ ਕਰੋ ਸੇਵਕਾਂ ਦੀਆਂ ਸ਼ੁਭ ਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਮਿਹਰਬਾਨੀ ਕਰੋ ਗਰੀਬ ਨਿਵਾਜ ਜੀ ਸੇਵਾ ਪ੍ਰਵਾਨ ਕਰੋ
ਫੁੱਲਾਂ ਚੁਕਾਦੀ ਮਾਫੀ ਬਖਸ਼ੋ, ਕੁਦਰ ਗੁਨਾ ਮੀ ਬਖਸ਼ ਕਰ ਗ੍ਰੰਥ ਅੱਜ ਸ਼ਾਮ ਦੇ ਕਥਾ ਜੀ ਬਰਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਕਾਜ ਵਾਰ ਕੇ ਚੰਨਾ ਤੁਨਾ ਦੀ ਬਣਾਓ, ਸ਼ੋਧ ਦੇ ਪਿੱਤਰ ਸੇਵਾ ਲੈਣ ਦੀ ਬਾਤ ਕਰਦਾ ਕਈ ਪਿਆਰੇ ਮੇਰੇ ਜਿਹੜੇ ਬਣਾ ਤੋਂ ਨਾ ਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਏ ਹੁਕਮ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਕੋ ਜੀ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਪਾਰ ਹੋਏਗਾ ਮਿਲੇਗੇ ਬੜੀ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚਰੇ ਸੋ ਤਰੇ ਪਾ ਜੋ ਚਰਦਾ ਕਰ ਸੇ ਹੁੰਦੇ ਗੁਰੂ ਪਾਰ ਉਤਾਰਨ ਹਾ ਖੰਡਾ

0: ਹਰ ਧਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਔਰ ਸਤਿਕਾਰ ਜੋ ਸਤਸੰਗ ਜੀ ਮਾਰੇ ਬਖਸ਼ੀ ਇਤਿਹਾਸ ਸ਼ਰਧਾ ਭਾਵ ਸਾਹਿਬ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਨੇ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ ਅਰਦਾਸ ਆਦੀਆਂ ਭਰੀਆਂ ਨੇ ਮਾਰੇ ਬਖਸ਼ੇ ਪਿੱਤਰ ਨੂੰ ਅੰਮ੍ਰਿਤਸਰ ਨੂੰ ਕੀਤੇ ਹਨ ਪ੍ਰਸ਼ਾਸਨ ਅਧਿਆਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਘਰ ਨੂੰ ਬਖਸ਼ਿਸ਼ ਕੀਤਾ ਹੈ ਔਰ ਸਤਸੰਗ ਜੀ ਆਪ ਤੁਹਾਨੂੰ ਪਤਾ ਹੈ ਕਿ ਹੁਣ ਸ਼ਾਮਾਂ ਕੀ ਰਾਮ ਹੋਣੇ ਨੇ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਿਆ ਜੀ ਦਾ ਜੱਥਾ ਆਪ ਜੀ ਨੂੰ ਠੀਕ 7 ਵਜੇ ਤੱਕ ਆਰਤੀ ਕੀਰਤਨ ਨਾ ਸਵੇਰ ਦੁਆਰਾ ਮਾਸਾ ਚਾਨਣ ਜੋੜ ਵਾਸਤੇ ਮਹਾਨ ਪੁਰਾਲਾ ਕਰਨਗੇ 7 ਤੋਂ 7 ਵਜੇ ਤੱਕ ਆਪ ਕਥਾ ਸਰਵਣ ਕਰੋਗੇ 7 ਵਜੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਦਾ ਜੱਥਾ ਤੋਂ ਸਾਰੀ ਸਿੰਘ ਤੁਹਾਨੂੰ ਬੇਨਤੀ ਕਿ 8:30 ਵਜੇ ਤੱਕ ਮੈਂ ਡਿੱਗੀ ਉਹਦੇ ਅੰਤ ਮਾਰਦੇ ਅੱਜ ਸ਼ਾਮ ਦੇ ਸਾਰੇ ਕਥੇ ਸਰਵਣ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ ਸੋ ਆਪ ਸਾਹਿਬ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਲੜੀ ਵਾਰ ਸਾਹਿਬ ਪਾਠ ਸਰਵਣ ਕਰ ਰਹੇ ਹੋ ਉਹਦੇ ਵਾਸਤੇ ਬੇਨਤੀ ਹੈ ਕਿ ਸਾਰੀ ਸਿੰਘ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਨੇ ਘਰਾਂ 'ਚ ਲੜੀ ਵਾਰ ਸਾਹਿਬ ਪਾਠ ਆਰੰਭ ਕੀਤੇ ਨੇ ਭਾਈ ਰਜਿੰਦਰ ਸਿੰਘ ਰਾਣਾ ਸੈਕਟਰੀ ਸਾਹਿਬ ਰਾਣਾ ਦਾ ਨਾਲ ਆਪਣਾ ਉਹਨਾਂ ਦਾ ਨੰਬਰ ਤੇ ਕਾਲ ਕਰਕੇ ਆਪਣਾ ਜਦ ਸਾਰਾ ਪ੍ਰੋਗਰਾਮ ਹੈ ਉਹਨਾਂ ਨੂੰ ਦੱਸ ਦਿਓ ਤਾਂ ਕਿ ਸਮੇਂ ਤੇ ਜੋ ਵੀ ਪ੍ਰੋਗਰਾਮ ਬਣੇ ਉਹ ਤੁਹਾਨੂੰ ਸੂਚਿਤ ਕਰਕੇ ਨਾਲ ਬੁਲਾ ਕੇ ਉਸ ਵਿੱਚ ਸ਼ਾਮਲ ਕਰ ਸਕਦੇ ਹਨ ਬਾਕੀ ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਹਰ ਰੋਜ਼ ਆਇਆ ਕਰੋ ਆਓ ਅਰਦਾਸ ਕਰੋ ਮੱਥਾ ਟੇਕੋ ਅਤੇ ਜਿੰਨੀ ਦੇਰ ਤੱਕ ਸਾਧ ਸਿੰਘ ਜੀ ਤੁਸੀਂ ਚਾਹੋ ਡਿੱਗੀ ਕੋਲ ਤੁਸੀਂ ਬੈਠ ਕੇ ਕਥਕ ਕੀ ਦਰਬਾਰ ਨੂੰ ਮਨਾ ਸਕਦੇ ਹੋ ਕਿ ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਵੇਖ ਰਹੇ ਹੋ ਕਿ ਜੋ ਨਾਥ ਸਾਹ ਸਾਊਥ ਸਾਹ ਦੇ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਮਾਇਆ ਖਰਚ ਹੋ ਰਹੀ ਹੈ ਸੋ ਉਹਦੇ ਵਾਸਤੇ ਬੇਅੰਤ ਪੁਰਾਣਾ ਵੱਲੋਂ ਜਿਹਨਾਂ ਆਪਣਾ ਦਸਵਾਂ ਸਬਰ ਕੀਤਾ ਹੈ ਗੁਰੂ ਘਰ ਨੂੰ ਮਾਇਆ ਪੇਟਾ ਕੀਤੀ ਹੈ ਸੋ ਸਾਰੇ ਬਟਪਾਗੀ ਹਨ ਬਾਕੀ ਜਿਹਨਾਂ ਅੱਜ ਤੱਕ ਮਾਇਆ ਪੇਟਾ ਨਹੀਂ ਕੀਤੀ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਾਂ ਆਪਣਾ ਹਿੱਸਾ ਪਾ ਕੇ ਇਹਦੇ ਵਿੱਚ ਅਸੀਂ ਸਾਰੇ ਸਾਰਾ ਜਿਹਾ ਕਾਰਜ ਅਸੀਂ ਪੂਰਨ ਕਰਨ ਦੀ ਕੋਸ਼ਿਸ਼ ਕਰੀਏ ਸਾਧ ਸੰਗਤ ਜੀ ਖਾਲਸਾ ਸਕੂਲ ਦਾ ਐਡਮਿਸ਼ਨ ਜਿਹੜਾ ਉਹ ਚਾਲੂ ਹੈ ਉਹ ਖੁੱਲ੍ਹਾ ਹੈ ਆਪ ਆਪਣੇ ਬੱਚਿਆਂ ਨੂੰ ਜ਼ਰੂਰ ਖਾਲਸਾ ਵਿੱਚ ਦਾਖਲ ਕਰਾਓ ਪੰਜਾਬੀ ਪੜ੍ਹਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਉਹ ਅੱਗੋਂ ਤੋਂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਪਾਠ ਕਰ ਸਕਣ ਸੋ ਇਹ ਸਿੱਖੀ ਵਾਸਤੇ ਬੜਾ ਜ਼ਰੂਰੀ ਹੈ ਸਾਧ ਸੰਗਤ ਜੀ ਅਗਸਤ 3 ਹੋਇਆ ਸੰਪੂਰਨਤਾ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਸੰਗਤ ਹਾਲੀਆਂ ਭਰਨੀਆਂ ਜੋ ਗੁਰੂ ਸਾਹਿਬ ਨੇ ਸਾਨੂੰ ਦਾਤ ਬਖਸ਼ੀ ਹੈ ਉਹਦੇ ਵਾਸਤੇ ਗੁਰੂ ਸਾਹਿਬ ਦਾ ਅਸੀਂ ਕੋਟ ਕੋਟ ਧੰਨਵਾਦ ਕਰਨਾ ਬਾਕੀ ਸਾਧ ਸੰਗਤ ਜੀ ਸਪਤੰਬਰ 11, 12, 13 ਨੂੰ ਰਾਗ ਕੀਰਤਨ ਦਰਬਾਰ ਹੋ ਰਿਹਾ ਕੀਰਤਨ ਦਰਬਾਰ ਹੋਣੇ ਰਾਗਾਂ ਵਿੱਚ ਸੋ ਸਭ ਸੰਗਤਾਂ ਦੀ ਹਾਜ਼ਰੀ ਭਰੋ 11, 12, 13 ਨੂੰ ਬਾਕੀ ਸਾਧ ਸੰਗਤ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਪੁਰਬ ਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਸੋ ਸਾਰੇ ਸੰਗਤਾਂ ਨੂੰ ਬੇਨਤੀ ਗੁਰੂ ਹਾਜ਼ਰੀ ਭਰੋ ਗੁਰੂ ਜੀ ਮਾਰੇ ਬਖਸ਼ੀ ਦਾ ਦਾਸ ਧੰਨਵਾਦ ਕਰੀਏ ਹੁਣ ਭਾਈ ਸਾਹਿਬ ਤਿਆਰ ਹੋ ਕੇ ਰਾਮ ਕਰਨਗੇ ਸ਼ਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਰਾਹ ਬੜਾ ਔਖਾ ਹੈ ਕਿ ਦੁਬਿਧਾ ਵਿੱਚ ਪੈ ਜਾਣਾ, ਵਾਹਿਗੁਰੂ ਨੂੰ ਭੁੱਲ ਕੇ ਤਮਾਸ਼ਿਆਂ ਖੇਡਾਂ ਕੌਤਕਾਂ ਵਿੱਚ ਪੈਣ ਵਾਲਾ ਇਨਸਾਨ। ਕਹਿੰਦੇ ਉਹ ਅੱਤ ਖੁਆਰ ਹੁੰਦਾ, ਭਾਵੇਂ ਰਾਜਾ ਹੋਵੇ, ਮਲੂਕ ਹੋਵੇ, ਸ਼ਾਹ ਹੋਵੇ, ਖਾਨ ਬਹਾਦਰ ਹੋਵੇ, ਉਹ ਅੰਤ ਜਿਹੜਾ ਹੈ ਖੁਆਰ ਹੁੰਦਾ, ਦੁਖੀ ਹੁੰਦਾ ਹੈ। ਤੇ ਦਤਾਰ ਜੀ ਕਹਿੰਦੇ ਇੱਕ ਵਿਣ ਨਾਵੈ ਬਾਜ਼ਾਰੀਆਂ ਪਿਹਾਵਲ ਹੋਈ, ਕੂੜ ਨਿਕੁੱਟੇ ਨਾਨਕਾ ਸੱਚ ਕਰੇ ਸੋ ਹੋਈ। ਅਖੀਰ ਜਿਹੜਾ ਕੂੜ ਹੈ ਨਾ, ਝੂਠ ਹੈ, ਉਹ ਝੂਠ ਹੀ ਹੋ ਜਾਂਦਾ। ਕੂੜ ਨਿਕੁੱਟੇ ਨਾਨਕਾ, ਨਿਕੁੱਟੇ ਦਾ ਅਰਥ ਹੈ ਉਹ ਪਾਰ ਨਹੀਂ ਲਾਂਦਾ, ਉਹ ਸਦਾ ਨਹੀਂ ਰਹਿੰਦਾ, ਉਹ ਇੱਕ ਦਿਨ ਮੁੱਕ ਜਾਂਦਾ ਹੈ, ਇੱਕ ਦਿਨ ਮਿੱਟ ਜਾਂਦਾ ਹੈ। ਤੇ ਸਭ ਤੋਂ ਉੱਪਰ ਕੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਆਪ ਸਦੀਵੀ ਹੈ, ਉਹ ਸੱਚ ਸਦਾ ਹੈ, ਸਦੀਵ ਹੈ ਤੇ ਸਦਾ ਹੀ ਰਹੇਗਾ। ਜਿਹੜੇ ਉਸ ਸੱਚ ਨਾਲ ਜੁੜ ਗਏ, ਉਹ ਭਾਵੇਂ ਰਾਜਾ ਹੋਵੇ ਬਾਹਰੀ ਤੌਰ ਤੇ, ਮੰਗਤਾ ਹੋਵੇ, ਖਾਨ ਹੋਵੇ, ਮਲੂਕ ਹੋਵੇ, ਚੌਧਰੀ ਹੋਵੇ, ਸਭ ਪਰਵਾਨ ਨੇ ਜਿਹੜੇ ਇੱਕ ਸੱਚ ਨਾਲ ਜੁੜੇ ਨੇ। ਜਿਹੜੇ ਝੂਠ ਨਾਲ ਜੁੜ ਗਏ, ਦਾਤਾ ਜੀ ਕਹਿੰਦੇ ਉਹ ਭਾਵੇਂ ਚੱਕਰਵਰਤੀ ਰਾਜੇ ਵੀ ਨੇ, ਉਹ ਇੱਕ ਦਿਨ ਕੂੜ ਦੇ ਰੂਪ ਵਿੱਚ, ਕੂੜ ਚ ਮਿਲ ਜਾਣਗੇ। ਸੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪੌੜੀ ਵਿੱਚ ਇਹੀ ਰਹਿਮਤ ਕਿਰਪਾ ਕੀਤੀ ਹੈ ਕਿ ਉਹ ਅਕਾਲ ਪੁਰਖ ਦੀ ਸਿਰਜਣਾ ਬੜੀ ਬੇਅੰਤ ਹੈ, ਉਹਦਾ ਕੋਈ ਅੰਤ ਪਾਰਾਵਾਰ ਨਹੀਂ ਪਾ ਸਕਦਾ। ਜੋ ਵੀ ਉਹਦੀ ਰਜਾ ਵਿੱਚ ਬਣਿਆ ਹੈ, ਉਹਦੇ ਹੁਕਮ ਵਿੱਚ ਰਹਿ ਕੇ ਹੀ ਆਨੰਦ ਮਾਣ ਸਕਦਾ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪ ਕੀ ਮੁਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘੜ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਚਿਤ ਕਰ ਗਾਵੋ ਸੋਹਿਲਾ, ਸਿਵਰੇ ਹੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀ ਹਨ ਦੇਖੈ ਗਾ ਦੇ ਮਨੁਹਾਰ, ਤੇਰੇ ਦਾਣੇ ਕੀਮਤ ਨਾ ਪਾਵੇ ਜਿਸ ਦਾ ਤੇ ਕਮਣ ਸੁਮਾਰ। ਸੰਭਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣੀਆਂ ਸੀਸਣੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮੁਹੱਲਾ ਪਹਿਲਾ, ਛਿਐ ਘਰ ਛਿਐ ਗੁਰ ਛਿਐ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਏ ਰਹਾਓ, ਵਿਸ ਵਿੱਚ ਅਸਿਆਂ ਘੜੀਆਂ।

ਸਹਿਜ ਤਬ ਗਾਂਧੀ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਰੁਚਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿਆ ਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰਨ ਕਾਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਹੇਲਾ ਆਉਦ ਘਟੈ ਜਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ।

ਵਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣੇ, ਤਾਣਿਆਂ ਦੇ ਤਾਣ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਆ ਦਾਤਾ ਜੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ। ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਜੀ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਆਪ ਜੀ ਦੇ ਸੁੱਖ ਆਸਨ ਦੀ ਸੇਵਾ, ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ, ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਕਿਰਪਾ ਕਰੋ, ਆਪਣੇ ਸੁੱਖ ਆਸਨ ਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਣੇ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਣ। ਆਪਣੇ ਪਾਵਨ ਚਰਨ ਕਮਲਾਂ ਦੇ ਇਸੇ ਤਰ੍ਹਾਂ ਨਾਲ ਜੋੜ ਕਰਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 787 ਔਰ 788 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਸਕੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ। ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ, ਉਹ ਵੀ ਸੰਗਤੀ ਰੂਪ ਦੇ ਵਿੱਚ ਹਜੇ ਹੋਣੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓ ਅੰਕਾਰ। ਸਤਿਗੁਰੂ ਪ੍ਰਸਾਦ

0: ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨੀਤ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤੁ ਬੁਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਵਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ।

0: ਸਿਮਰੈ ਸੇ ਪਤਵੰਤੇ
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ
0: ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ
0: ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
0: ਨਾਨਕ ਜਨ ਕੇ ਮੰਗਰ ਵਾਲਾ
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਰੀ
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ
0: ਸਿਮਰਨ ਪੂਰੇ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
0: ਸਿਮਰਨ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
0: ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਹਚਲ ਆਸਨ
0: ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨ
0: ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ
1: ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ
0: ਨਾਨਕ ਤਿਨ ਜਨ ਸਰਨੀ ਪਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭੈ ਸਿਧ ਜਤੀ

ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ।

0: ਸੇਵਾ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਜਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹਿ ਹੋ ਮਦ ਪ੍ਰਾਨ
1: ਕਨਕ ਅਸ਼ਵ ਹੈ ਵਰ ਭੂਮ ਦਾਨ
0: ਨੀਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸੇ ਕਟਾਵੈ
1: ਤਉ ਪੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮਸ ਕਸ਼ਨਾ ਹੈ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਗਮ ਨੀਟੈ
1: ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਵਰ ਰਾਤ
1: ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ

0: ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮਡਾਨਾ
0: ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨਾ
1: ਹਲਕਾ ਨਾਮ ਜਬ ਦੁਖ ਜਾਏ
0: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
0: ਸਾਧ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਰੂਪ ਮਿਟਾਵੈ
0: ਹਰ ਹਰ ਨਾਮ ਹਿਰਦੈ ਸਦ ਗਾਵੈ।

0: ਰੱਖ ਨਾਨਕ ਨਿਭਹੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪਰਾਨੀ
1: ਕਵਨ ਮੂਲ ਤੇ ਕਵਨ ਨਿਸ਼ਾਨੀ
0: ਜਿਨ ਤੂੰ ਸਾਜ ਸਵਾਰ ਸਿਗਾਰਿਆ ਹਰ ਬਵਸਥਾ ਤੁਝੈ ਪਿਆਰੈ ਦੂਦ
1: ਹਰ ਜੋਵਨ ਭੋਜਨ ਸੁਖ ਸੂਦ
0: ਬਿਰਦ ਭਇਆ ਉਪਰ ਸਾਕ ਸੈਨ
1: ਮੁਖ ਰਿਆ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨ ਬੂਜੈ
1: ਬਖਸ਼ ਲਿਓ ਤੇ ਨਾਨਕ ਸੀਜੈ
0: ਜੇ ਪ੍ਰਸਾਦ ਧਰ ਉਪਰ ਸੁਖ ਬਸੈ
1: ਉਤ ਪ੍ਰਾਦ ਮੀਤ ਬੰਤਾ ਸੰਗ ਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਲ ਕਮਲਾ
0: ਜੇ ਪ੍ਰਸਾਦ ਭੋਗੈ ਸਭ ਰਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ
1: ਤਿਆਗ ਹੋ ਸੰਗਰਚਨਾ
0: ਐਸੇ ਦੋਖ ਮੂੜ ਅੰਤ ਬਿਆਪੇ ਆਦ ਅੰਤ ਜੋ ਰੱਖਣ ਹਾਰ
1: ਤਿਸੋ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਵਨਿਤ ਪਾਵੈ
1: ਸਾਸੋ ਮੂੜ ਮਨ ਨਹਿ ਲਾਵੈ
0: ਜੋ ਠਾਕੁਰ ਸਦ ਸਦਾ ਹਜੂਰੇ ਜਾਕੀ ਟਹਿਲ ਪਾਵੈ ਦਰਗਹਿ ਮਾਨ
1: ਸਾਰੇ ਮੁਗਧ ਜਾਨ
0: ਸਦਾ ਸਦਾ ਇਹ ਭੂਲਨ ਹਾਰ
1: ਨਾਨਕ ਰੱਖਾਰ ਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸ ਸਿਰ ਕਰ ਮਾਨੈ
1: ਸੋ ਦੂਰ ਪੁਰਾਨੈ
0: ਛੋੜ ਜਾਏ ਤਿਸਕਾ ਸ਼ਰਮ ਕਰੈ
1: ਸੰਗ ਸਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਤੋਏ
1: ਗਗਨ ਪ੍ਰੀਤ ਸੰਗ ਹੋਏ
0: ਅੰਧਕੂਪ ਮੈਂ ਪਤਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਅਗਨ ਬਾਹਰ ਤਨ
1: ਸਵਾਰ
0: ਜਾ ਕੇ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇ ਜਨ ਸਹਿ ਸਮਾਦ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਹਾ ਬੁਝਾਰਤ ਬੂਜੈ ਡੋਰਾ
1: ਸਮਝੈ ਭੋਰਾ
0: ਕਹਾ ਬਿਸਨ ਪਦ ਗਾਵੈ ਗੂੰਗ
1: ਕਰੈ ਤੋਪੀ ਸਰਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਪਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਕਰੈ
0: ਸੰਗ ਸਹਾਈ ਸੋ ਆਵੈ ਨਾ ਚੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਰੱਖ ਲਿਓ ਆਪਣੇ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਓ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ

0: ਪ੍ਰਭ ਕੀਆ ਗਿਆ ਮਨ ਮਾਥੈ
1: ਚੌਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਇਆਲ
1: ਅਨਕ ਪਾਦ ਮਾਇਆ ਕੇ ਹੇਤ
0: ਸਰ ਪਰ ਹੋਵਤ ਜਨ ਅਨੇਤ
1: ਫਿਰ ਕੀ ਛਾਇਆ ਸੁਰੰਗ ਲਾਵੇ
0: ਉਹ ਬਿਨ ਸਹਿ ਉਹ ਮਨ ਪਛਤਾਵੇ
1: ਜਿਸੇ ਸੋ ਚਾਲਣ ਹਾਰ।

0: ਤਪਸ ਉਪਰ ਕਰਤ ਗੁਮਾਨ,
1: ਭਗਤ ਸਾਧ ਕੀ ਸਰਣ,
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ,
1: ਮਿਥਿਆ ਸਰਵਣ ਪਰ ਨਿੰਦਾ ਸੁਣੈ,
0: ਮਿਥਿਆ ਹਸਤ ਪਰ ਦਰਪ ਕੋਹਿਰੈ,
1: ਮਿਥਿਆ ਨੇਤਰ ਪੇ

0: ਸ੍ਰਿਸ਼ਟਾ ਕਰਤਾ
1: ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ
0: ਗਿਆਨੀ ਮੁਖ ਜੁਗ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਗਿਆਨੀ ਰਾਤ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰਾਹ

0: ਓ ਅਪਰਸ ਸਗਲ ਨਿਸਤਾਰ
1: ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਿਰੰਜਨ ਦਰਸ
1: ਪਾਰ ਤ੍ਰਿ ਰੂਪ ਨ ਵੇਖੇ ਨੇਤਰ
0: ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਨ ਨ ਸੁਨੈ ਕਾਹੂ ਕੀ ਨਿੰਦਾ
0: ਸਭ ਤੇ ਜਾਣੈ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਬਾਸਨਾ ਮਨ ਤੇ ਟਰੈ
1: ਇੰਦਰੀ ਜਿਦ ਪੰਚ ਲੋਕ ਤੇ ਰਹਿਤ
0: ਨਾਨਕ ਕੂਟ ਮਧੇ ਕੂ ਐਸਾ ਅਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਕਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰ ਦੋ ਬਨੇ ਕਰਮ
0: ਇਸ ਵੈਸ਼ਨੋ ਕਾ ਨਿਰਮਲ ਧਰਮ
1: ਆਹੂ ਬਲ ਕੀ ਚੈ ਬਚੈ
0: ਕੇਵਲ ਭਗਤ ਕੀਰਤਨ ਸੰਗ ਰਚੈ
1: ਮਨ ਰਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵ।

0: ସଚି ବହୁବିଧ ଅନେକ ପ୍ରକାର ଅଷ୍ଟପଦୀ କୈ କୋଟ ହୁଏ ପୂଜାରୀ
1: କୈ କୋଟ ଆଚାର ବିହାରୀ
0: କୈ କୋଟ ଭୟ ତୀର୍ଥବାସୀ କୈ କୋଟ ବେଦ କେ ଶ୍ରୋତେ
1: କୈ କୋଟ ତପିସ୍ରୋତେ
0: କୈ କୋଟ ଆତ୍ମ ଧ୍ୟାନ ତାର
1: କୈ କୋଟ କବ କବିଚାରେ
0: କୈ କୋଟ ନବତନ ନାମ ତେ ଆବ
1: ନାନକ କରତେ କାନ୍ତ ନ ପାବେ
0: କୈ କୋଟ ଭୟ ଅଭିମାନୀ
1: କୈ କୋଟ ଅନ୍ଧ ଜ୍ଞାନୀ
0: କୈ କୋଟ କିରପନ କଠୋର
1: ਕਈ ਕੋਟ ਪਿਰਗ ਆਤਮ ਨੇ ਕੋਰ
0: ਕਈ ਕੋਟ ਪਰ ਦਰਬ ਕੋ ਹਿਰੈ
1: ਕਈ ਕੋਟ ਪਰ ਦੁਖ ਨਾ ਕਰੈ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰਦੇਸ ਪਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬਿਰਕਨ ਬਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਦੇਸ ਸਸੀਅਰ ਸੂਰ ਨਖਿਅਤਰ
1: ਕਈ ਕੋਟ ਦੇਵ ਦਾਨਵਿੰਦਰ ਛਤਰ
0: ਸਗਲ ਸਮੱਗਰੀ ਆਪਣੇ ਸੂਤ ਤਾਰੈ
1: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਾਰੇ
0: ਕਈ ਕੋਟ ਰਾਜਸ ਤਾਮਸ ਸਾਤਕ
1: ਕਈ ਕੋਟ ਵੇਦ ਪ੍ਰਾਨ ਸਿਮਰਤਰ ਸਾਤ
0: ਕਈ ਕੋਟ ਕੀਏ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸੁਨਤੀ ਵੇ
0: ਕਈ ਕੋਟ ਜਖ ਕਿਨਰ ਪਿਸਾਚ
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਕਾਚ
0: ਸਭ ਤੇ ਨੇਰਾ ਸਭ ਹੂੰ ਤੇ ਦੂਰ
1: ਨਾਨਕਾ ਪ੍ਰਭ ਤ੍ਰਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਜੀਵੈ ਮਰੈ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਕਾਲੇ ਥਕ ਪਾਹੇ
0: ਕਈ ਕੋਟ ਕੀਏ ਧਨਵੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜਹ ਜਹ ਪਾਣਾ ਤਹ ਤਹ ਰਾਖੇ
1: ਨਾਨਕ ਸਭ ਕੁਝ ਪ੍ਰਗਟੇ ਆਸੇ
0: ਕਈ ਕੋਟ ਭਏ ਬੈਰਾਗੀ
1: ਰਾਮ ਨਾਮ ਸੰਤਨ ਰਵ ਲਾਗੀ
0: ਕਈ ਕੋਟ ਪ੍ਰਭ ਕਉ ਖੋਜੰਤੇ
1: ਆਤਮ ਮੈਂ ਪਾਰ ਬੰਬ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਕੋ ਮਿਲਿਓ ਪ੍ਰਭ ਨਾਸ
0: ਕਈ ਕੋਟ ਮੰਗੈ ਸਤ ਸੰਗ
1: ਪਾਰ ਬੰਬ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੁ ਪ੍ਰਸੰਨ
1: ਨਾਨਕ ਦੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ
1: ਕਈ ਕੋਟ ਅਕਾਸ ਬ੍ਰਹਿਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜੂਜ ਕਿਨੋ ਵਿਸਾਰ
0: ਕਈ ਵਾਰ ਪਸਰਿਓ ਪਾਸਾ

0: ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅੰਤਰੰਗ ਪ੍ਰਕਾਰ
1: ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਆ ਸਮਾਈ
1: ਸਭ ਪਾਵੇ ਮਾਨੁਗਤ ਪਾਵੇ
0: ਸਭ ਪਾਵੇ ਤਾਂ ਪਾਤਰ ਤਰਾਵੈ
1: ਸਭ ਪਾਵੇ ਬਿਨਸਾਸ ਰਾਖੇ
0: ਸਭ ਪਾਵੇ ਤਾਂ ਹਰ ਗੁਣ ਪਾਖੈ
1: ਸਭ ਪਾਵੇ ਤਾਂ ਪਤ ਸੁਧਾਰੇ
0: ਆਪ ਕਰੇ ਆਪਨ ਵਿਚਾਰੈ
1: ਦੋਵਾਂ ਸ੍ਰੀਆਂ ਕਾ ਆਪ ਸੁਆਮੀ
0: ਹੀਲੈ ਬਿਕਸੈ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨ ਆਵੇ
1: ਮਨੁੱਖ ਤੇ ਕਿਆ ਹੋਏ ਆਵੇ
0: ਜੋ ਤਿਸ ਭਾਵੈ ਸੋਈ ਕਰਾਵੇ
1: ਜਿਸਕੇ ਹਾਥ ਹੋਏ ਤਾਂ ਸਭ ਕੁਛ ਲੇ
0: ਜੋ ਤਿਸ ਭਾਵੈ ਸੋਈ ਕਰੇ
1: ਅਣਜਾਣਤ ਵਿਖਿਆ ਮੈਂ ਰਚੇ
0: ਜੇ ਜਾਣਤ ਆਪਨ ਆਪ ਬਚੈ
1: ਮੈਂ ਪੂਲਾ ਦੇ ਦਿਸਾਵੇ
0: ਨਿਮਖ ਮਾਹੇ ਚਾਰ ਕੁੰਟ ਫਿਰ ਆਵੇ
1: ਕਰ ਕਿਰਪਾ ਜਿਸੇ ਆਪਣੀ ਨਾਮ ਕਰ ਕਿਰਪਾ ਜਿਸੇ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਖਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਆਕਾ ਦ੍ਰਿਸ਼ ਕਛੂ ਨਾ ਆਵੇ
0: ਕਿਸ ਤਤਕਾਲ ਦੇ ਦਿਸ

0: ਪਾਖੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਬੜਭਾਗੀ ਕਿਸੈ ਪ੍ਰਾਪਤ ਹੋਏ
1: ਕਨਕਰਾ ਬਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਨਕਰਾ ਬਨ ਕਰਨੇ ਹਾਰ
0: ਇਸਕੇ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ
0: ਸਭ ਤੇ ਦੂਰ ਸਭ ਹੂੰ ਕੈ ਸੰਗ
1: ਜੈ ਦੇਖੈ ਕਰੇ ਵਿਵੇਕ
0: ਆਪੇ ਏਕ ਆਪੇ ਅਨੇਕ
1: ਮਰੈ ਨ ਵਿੰਚੈ ਆਵੈ ਨ ਜਾਏ
0: ਨਾਨਕ ਸਦ ਹੀ ਰਹਾ ਸਮਾਏ
1: ਆਪ ਉਪਦੇਸ਼ ਸਮਝੈ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਣ ਵਿਸਥਾਰ
0: ਸਭ ਕਛ ਉਸ ਕਹੋ ਕਰਨੇ ਹਾਰ
1: ਉਸਤੇ ਭਿੰਨ ਕਹੋ ਕਿਛੋਏ
0: ਥਾਨ ਥਨੰਤਰ ਏਕੈ ਸੋਏ
1: ਆਪਣੇ ਚਲਤ ਆਪ ਕਰਨੇ ਹਾਰ
0: ਕੌਤੁਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ
1: ਸਚ ਸਚ ਸਚ ਸਭ ਕੀਨਾ
0: ਕੋਟ ਮਧੇ ਕਿਨੇ ਬਿਰਲਾ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਵਨ ਬਖਿਆਣੀ
1: ਘਟ ਪਵਿੱਤਰ ਪਵਿੱਤਰ ਪਵਿੱਤਰ ਪਨੀਤ
0: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ

0: ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੇ ਕੋ ਰਖੈ ਨਾ ਕੋਏ
1: ਸੰਤ ਕੈ ਦੁਖਨ ਧਾਨ ਪ੍ਰਿਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਸੰਗ ਨਿੰਦਕ ਵੀ ਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜੋ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ
1: ਸੰਤ ਕੈ ਦੁਖਨ ਸਭੋ ਚਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਜਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਸੰਤ ਭਾਵੇ ਥਾਉ ਵਿਵਤ ਪਾਏ
0: ਸੰਤ ਕਾ ਨਿੰਦਕ ਮਹਾ ਤਤਾਈ
1: ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਹਤਿਆਰਾ
1: ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਯੋਗ
0: ਸੰਤ ਕੀ ਨਿੰਦਾ ਦੁਖ ਮਹਿ ਦੁਖ
1: ਸੰਤ ਭਾਵੇ ਤਾਂ ਸਵਾਰੀ ਹੋਏ ਮੁਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਉਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖੀ ਕੋ ਨਾਹੀ ਠਾਓ
1: ਨਾਨਕ ਸੰਤ ਭਾਵੇ ਤਨ ਲੈ ਮਿਲਾਏ
0: ਸੰਤ ਕਾ ਦੁਖੀ ਅੱਧ ਬੀਚ ਤੇ ਟੂਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਹੋਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
1: ਨਾਨਕ ਸੰਤ ਭਾਵੇ ਤਨ ਲੈ ਉਵਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉਂ ਜਲ ਬਿਹੂਣ ਮਛਲੀ ਤੜਪੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜਿਉਂ ਪਾਵਕ ਇੰਦਰ ਨਹੀਂ ਤ੍ਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਵਾੜ ਕੇ ਤੇਲ ਕੇ ਮਨ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਧੁਰ ਹੀ ਪਾਇਆ
1: ਨਾਨਕ ਜੋ ਕਿਸ ਭਾਵੈ ਸੋਈ ਪਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਗੁਰ ਦਰਗਾਹ ਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈ ਹੈ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਾ ਆਸਾ
0: ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ
1: ਜੈਸਾ ਪਾਵੈ ਤੈਸਾ ਕੋਈ ਹੋਏ
0: ਪਇਆ ਕਿਰਤ ਨਾ ਮੇਟੈ ਕੋਏ
1: ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸ ਕੇ ਉਹ ਕਰਨੈ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਭ ਕਾਸ਼ ਵਰਤੈ ਤਿਸ ਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕੌਣ ਕਹਿ ਵਿਚਾਰ
0: ਜਿਸਨੂੰ ਕਿਰਪਾ ਕਰੇ

0: ਸੇਤਨ ਵੰਤ ਬਨੀ ਸੰਸਾਰ
1: ਮੰਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਣੋ ਤੇ ਸੁਖੀ
1: ਏਕੋ ਏਕ ਏਕ ਪਛਾਣੇ
0: ਜਿਤ ਉਤ ਕੀ ਉਹ ਸੂਝੀ ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਤਿਨੈ ਨਿਰੰਜਨ ਜਾਣਿਆ।

0: ਸਰਬ ਜੀਆਂ ਆਪੇ ਪ੍ਰਤਪਾਲ,
1: ਸਗਲ ਕੀ ਚਿੰਤਾ ਜਿਸ ਮਨ ਮਾਹੇ,
0: ਇਸ ਤੇ ਬਿਰਥਾ ਕੋਈ ਨਾਹੇ,
1: ਰੇ ਮਨ ਮੇਰੇ ਸਦਾ ਹਰ ਜਾਪ,
0: ਅਬਿਨਾਸੀ ਪ੍ਰਭ ਆਪੇ ਆਪ,
1: ਆਪਨ ਕੀਆ ਕਛੂ ਨਾ ਹੋਏ,
0: ਜਿਸੋ ਪ੍ਰਾਣੀ ਲੋਚੈ ਕੋਏ,
1: ਇਸ ਬਿਨ ਨਾਹੀ ਤੇਰੇ ਕਿਛ ਕਾਮ,
0: ਕਥ ਨਾਨਕ ਜਪ ਏਕ ਹਰ ਨਾਮ,
1: ਰੂਪਵੰਤ ਹੋਏ ਨਾਹੀ ਮੋਹੈ,
0: ਪ੍ਰਭ ਕੀ ਜੋਤ ਸਗਲ ਘਟ ਸੋ ਹੈ,
1: ਧਨਵੰਤਾ ਹੋਏ ਕਿਆ ਕੋ ਗਰਬ ਹੈ,
0: ਜਾ ਸਭ ਕਿਛ ਤਿਸਕਾ ਦੀਆ ਦਰਬ ਹੈ,
1: ਅਤ ਸੂਰਜ ਕੋ ਗਾਵੈ,
0: ਪ੍ਰਭ ਕੀ ਕਲਾ ਬਿਨਾ ਕਹਿਤਾ ਵੈ,
1: ਜੇ ਕੋ ਹੋਏ ਬਹਿ ਦਾਤਾਰ,
0: ਤਿਸ ਦੇਨ ਹਾਰ ਜਾਣੈ ਗਾਵਾਰ,
1: ਜਿਸ ਗੁਰ ਪ੍ਰਸਾਦ ਟੁਟੈ ਹੋ ਰੋਗ,
0: ਨਾਨਕ ਸੋ ਜਨ ਸਦਾ ਆਰੋਗ,
1: ਜੋ ਮੰਦਰ ਕੋ ਥਾਮੈ ਥੰਮਨ,
0: ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ,
1: ਜੋ ਪਾਖਾਨ ਨਾਭ ਚੜ ਤਰੈ,
0: ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ,
1: ਜੋ ਅੰਧਕਾਰ ਦੀਪਕ ਪ੍ਰਗਾਸ,
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ,
1: ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ,
0: ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ,
1: ਤਿਨ ਸੰਤਨ ਕੀ ਬਾਛੋ ਤੂਰ,
0: ਨਾਨਕ ਕੀ ਹਰ ਲੋਚਾ ਪੂਰ,
1: ਮਨ ਮੂਰਖ ਕਾਹੇ ਵਿਲ ਲਾਈਐ,
0: ਪੁਰਬ ਲਿਖੇ ਕਾ ਲਿਖਿਆ ਪਾਈਐ,
1: ਦੁਖ ਸੁਖ ਪ੍ਰਭ ਦੇਵ ਨਾਰ,
0: ਅਵਰ ਤਿਆਗ ਤੋਂ ਤਿਸੈ ਚਿਤਾਰ,
1: ਜੋ ਕਛ ਕਰੈ ਸੋਈ ਸੁਖਮਾਨ,
0: ਭੂਲਾ ਕਾਹੇ ਫਿਰੈ ਅਜਾਨ,
1: ਕੌਣ ਬਸਦਾਈ ਤੇਰਾ ਸੰਗ,
0: ਲਪਟ ਰਹੇ ਓ ਰਸ ਲੋਭੀ ਪਤੰਗ,
1: ਰਾਮ ਨਾਮ ਜਪੇ ਦੇ ਮਾਹੇ,
0: ਨਾਨਕ ਪਤ ਸੇ ਤੀ ਘਰ ਜਾਹੇ,
1: ਜਿਸ ਬਖਰ ਕੋ ਲੈਣ ਤੂੰ ਆਇਆ,
0: ਰਾਮ ਨਾਮ ਸੰਤਨ ਕਰ ਪਾਇਆ,
1: ਅਜਬ ਮਹਾਨ ਲਿਓ ਮਨ ਮੋਲ,
0: ਰਾਮ ਨਾਮ ਹਿਰਦੇ ਮੈਂ ਤੋਲ,
1: ਲਾਦ ਖੇਪ ਸੰਤ ਹੈ ਸੰਗਚਾਲ,
0: ਅਵਰ ਤਿਆਗ ਬਿਖਿਆ ਜੰਜਾਲ,
1: ਧਨ ਧਨ ਕਹਿ ਸਭ ਕੋਏ,
0: ਮਖੂਜਲ ਹਰ ਦਰਗਾਹ ਸੋਏ,
1: ਓ ਬਾਪ ਬਾਰ ਬਿਰਲਾ ਬਾਬਾ ਰੇ,
0: ਨਾਨਕ ਤਾਕੈ ਸਦ ਬਲਹਾਰ,
1: ਚਰਨ ਸਾਜ ਕੇ ਧੋਏ ਧੋਏ ਪੀਓ,
0: ਹਰ ਪ੍ਰਸਾਦ ਕਹੋ ਆਪਣਾ ਜੀਓ,
1: ਸਾਜ ਕੀ ਦੂਰ ਕਰੋ ਇਸਨਾਨ,
0: ਸਾਧੂ ਪਰ ਜਾਈਐ ਕੁਰਬਾਨ,
1: ਸਾਧ ਸੇਵਾ ਬੜ ਭਾਗੀ ਪਾਈਐ,
0: ਸਾਧ ਸੰਗ ਹਰ ਕੀਰਤਨ ਗਾਈਐ,
1: ਅੰਗ ਵਿਗਨ ਤੇ ਸਾਧੂ ਰਾਖੈ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਓਟ ਗਈ ਸੰਤ ਆਇਆ,
0: ਸਰਬ ਸੁਖ ਨਾਨਕ ਤੇ ਪਾਇਆ,
1: ਜੀ ਵਾਲਨ ਹਾਰ,
0: ਭੁਖੇ ਕੋ ਦੇਵਤ ਆਧਾਰ,
1: ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ,
0: ਪੁਰਬ ਲਿਖੇ ਕਾ ਲਹਿਣਾ ਪਾਹੇ,
1: ਸਭ ਕਿਛ ਤਿਸਕਾ ਉਹ ਕਰਨਾ ਜੋਗ,
0: ਤਿਸ ਬਿੰਦੂ ਸਰ ਹੋਆ ਨਾ ਹੋਗ,
1: ਜਪ ਜਨ ਸਦਾ ਸਦਾ ਦਿਨ ਰਹਿਣੀ,
0: ਸਭ ਤੇ ਉੱਚ ਨਿਰਮਲ ਏ ਕਰਨੀ,
1: ਕਰ ਕਿਰਪਾ ਜਿਸ ਕੋ ਨਾਮ ਦੀਆ,
0: ਨਾਨਕ ਸੋ ਜਨ ਨਿਰਮਲ ਥੀਆ,
1: ਜਾਕੈ ਮਨ ਗੁਰ ਕੀ ਪ੍ਰਤੀਤ,
0: ਜਿਸ ਜਨ ਆਵੈ ਹਰ ਪ੍ਰਭ ਚੀਤ,
1: ਭਗਤ ਭਗਤ ਸੁਣੀਐ ਤਿਹੁ ਲੋਏ,
0: ਜਾਕੈ ਹਿਰਦੈ ਏਕੋ ਹੋਏ,
1: ਸੱਚ ਕਰਨੀ ਸੱਚ ਤਾ ਕੀ ਰਹਿਤ,
0: ਸੱਚ ਹਿਰਦੈ ਸਤਮੁਖ ਕਹਿਤ,
1: ਸਾਚੀ ਦ੍ਰਿਸ਼ਟ ਸਾਚਾ ਆਕਾਰ,
0: ਸੱਚ ਵਰਤੈ ਸਾਚਾ ਪਾਸਾਰ,
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ,
0: ਨਾਨਕ ਸੋ ਜਨ ਸਾਚਾ।

0: ਦਰਸ਼ਨ ਸਤ ਭੇਖਣਹਾਰ
1: ਨਾਮ ਸਤ ਸਤਿਆਵਨਹਾਰ
0: ਆਪ ਸਤ ਸਤ ਸਤਿਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਨਤਾ
0: ਜਿਨ ਹਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਕਿਸ ਮਨ ਪ੍ਰਗਟਾਇਆ
0: ਐਸੇ ਨਿਰਭਉ ਬਿਸਾਨਾ
1: ਜਿਸ ਤੇ ਉਪਜਿਆ ਕਿਸਮਾਏ।

0: ਤਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਉ
1: ਸਤਿਗੁਰ ਸਿੱਖ ਕੀ ਕਰਾ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੌਰ ਦੁਰਮਤ ਮਲਹਿਰਾ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਾਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕਾ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ
1: ਸਤਿਗੁਰ ਸਿੱਖ ਕਾ ਹਲਤ ਬਲਤ ਸਵਾਰਾ
0: ਨਾਨਕ ਸਤਿਗੁਰ ਸਿੱਖ ਕੋ

0: ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬਿਆਨਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜਿਹ ਪਾਏ ਕਸਤ ਅਨੇਕ
1: ਸਤ ਪੁਰਖ ਪੂਰਨ ਬਾਬੇਕ
0: ਆਹੋ ਬੋਲ ਨਾ ਪਹੁੰਚਤ ਪ੍ਰਾਣੇ
1: ਅਗਮ ਅਗੋਚਰ ਪ੍ਰਭ ਨਿਰਵਾਣੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਬਾਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ
1: ਚਰਨ ਕਮਲ ਹਿਰਦੈ ਸਿਮਰੈ
0: ਸਤ ਬਲ ਹਾਰੇ ਸਤ ਵਰੇ ਆਪਣੇ
1: ਨਾਨਕ ਜਿਸ ਪ੍ਰਸਾਦ ਐ

0: ਦੀਪਕ ਪ੍ਰਗਾਸੇ,
1: ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ,
0: ਸ਼ਬਦ ਮਾਹੈ ਠਾਠ ਵਰਤਾਈ,
1: ਆਨੰਦ ਭਇਆ ਦੁਖ ਨਾਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪ

0: ਕਾਸ਼ਟ ਬਣੀ
1: ਸੰਤ ਜਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰੂ ਪਾਪ ਸਭ ਮੀਤ ਵਿਸਾਰੋ
0: ਚਰਨ ਕਮਲ ਰਿਤ ਮੈਂ ਉਰਧਾਰੋ
1: ਕਰਨ ਕਾਰਨ ਸੋ ਪ੍ਰਭ ਸਮਰੱਥ
0: ਕਰ ਗਹੋ।

0: ठांडा हरना हो।
1: सिमर सिमर सदा सुख पाओ।
0: ओविन से पूर्ण।

0: ਸਾਗੀ ਭਗਤ ਕਰੋ ਮਨ ਰਾਏ
1: ਮਨ ਬੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰਾ ਧਨਾ ਮੀਤ ਕੁਟੰਬ ਅਰਬੰਤਾ।

0: ਭਗਤ ਬਿਨਾ ਬਹੁ ਡੂਬੇ ਸਿਆਣੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਜੀਤ
1: ਚਰਨ ਕਮਲ ਰੱਖੋ ਮਨ ਮਾਹੇ
0: ਜਨਮ ਜਨਮ ਕੇ ਕਿਲ ਬਿਖ ਜਾਹੇ
1: ਆਪ ਜਪ ਹੋ ਅਵਰਾ ਨਾਮ ਜਪਾਵਹੋ
0: ਸੁਣਤ ਕਹਿਤ ਰਹਿਤ ਗਤ ਪਾਵੋ
1: ਸਾਰ ਪੂਤ ਸਤ ਹਰ ਕੋ

0: ਸ਼ਾਦ ਸਿਆਣਪ ਸਗਲੀ ਮਨਾ
1: ਸਾਧ ਸੰਗ ਪਾਵੇ ਸੱਚ ਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਜੀਵਾਂ ਸੁਖ ਦਰਗਹਿ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਕਹੋ ਨਾਨਕ ਜੈ ਤੈ ਮਸਤ ਲੇਖ
0: ਏਕੋ ਜਪ ਏਕੋ ਸਾਲਾ ਹੈ
1: ਏਕ ਸਿਮਰ ਏਕੋ ਮਨ

0: ਕੇ ਗੁਣ ਗਾਵੋ
1: ਪ੍ਰਭ ਤੋਂ ਮੈਂ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਕਰੋ ਪ੍ਰਭ ਕੀ ਨਤਨੀਤ
0: ਏਕੋਟ ਏਕੋ ਆਧਾਰ
1: ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਪਰੇ ਸਰਨ ਆਨ ਸਭ ਤਿਆਗ ਬਡਭਾਗੀ ਜਪਿਆ

0: ਕਾਲ ਨਾ ਭਾਨਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਗੁਰਪੂਰੈ ਤਤ ਇਹੈ ਬੁਝਾਇਆ
1: ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਏ ਕਾਮ
1: ਧਿਆਗ ਜਪ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵਹ
1: ਅਵਰਾ ਨਾਮ ਜਪਾਵਹ
0: ਭਗਤ ਭਾਏ ਤਰੀਐ ਸੰਸਾਰ
1: ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂ

0: ਦੀਨ ਦਯਾਲ
1: ਭਗਤ ਵਛਲ ਸਦਾ ਕਿਰਪਾਲ
0: ਅਨਾਥ ਨਾਥ ਗੋਬਿੰਦ ਗੋਪਾਲ
1: ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ

0: ਨਾਨਕ ਕਰਨੈ ਹਾਰ ਨਾ ਦੂਜਾ
1: ਤਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਕਤ ਕਹੋ ਕਿਸ ਕਹੋ ਬਣੀ
1: ਤਬ ਇੱਕ ਹੈ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
0: ਤਬ ਸਿਵ ਸਕਤ ਕਹੋ ਕਿਤ ਠਾਏ
1: ਜਬ ਆਪ ਹੈ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਣ ਚਲਤੇ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮ ਅਪਾਰ
1: ਅਪਨਾਸੀ ਸੁਖ ਆਪਣੇ ਆਸਨ
0: ਕਹਿ ਜਨਮ ਮਰਨ ਕਹੋ ਕਹਾ ਬਿਨਾ ਸੁਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਬ ਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਪਾਦੇ
1: ਆਪਣੇ ਆਪ ਆਪ ਹੀ ਅਚਰਜਾ
0: ਨਾਨਕ ਆਪਣ

0: ਆਪਣ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ
0: ਸਰਬ ਕਲਾ ਆਪਹਿ ਪਰਬੀਨ
1: ਬੇਦ ਕਸੇਵ ਕਹਾ ਕੋਚੀਨ
0: ਆਪਣੇ ਆਪ ਆਪ ਉਰ ਧਾਰ
1: ਕਉ ਸਗਨ ਅਪ ਸਗ

0: ਆਪ ਬਿਸਹਾਰ
1: ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਪਾਣੇ ਲੈ ਸਮਾਏ
1: ਤੁਮ ਤੇ ਭਿੰਨ ਨਹੀਂ ਕਿਜੋਏ
0: ਆਪਣਾ ਸੂਖ ਸਭ ਜਗਤ ਪਰੋਏ
1: ਜਾਗੋ ਪ੍ਰਭ ਜੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਤੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ

0: ਸੰਤ ਧਰਮ
1: ਸੰਤ ਜਨਾ ਸੁਣੇ ਸ਼ੁਭ ਬਚਨ
0: ਧਰਮ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਏ ਰਹਿਤ
0: ਸੰਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਨ
0: ਅੰਨ ਕਰਾਵਨ ਹਾਰ ਪ੍ਰਭ ਜਨ
1: ਅੰਤਰ ਬਸੇ ਬਾਹਰ ਪੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਪ੍ਰਭ ਤੇ ਸਗਲੀ ਉਤ ਪਤ
1: ਕਿਸ ਭਾਵੈ ਤਾਂ ਕਰੇ ਵਿਸਥਾਰ
0: ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਨਿਕਟ ਕਵਨ ਕਹੀ ਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤੈ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਇਕ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਦ ਅਲਿਪ ਤੋ ਰਹਿ

0: ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆ

0: ਧਰਮਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ
1: ਅੰਗ ਰੰਗ ਨ ਰੰਗ ਜਾ ਕਹਿ ਜਾਤ ਬਾਤ ਨ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੋਤ
1: ਅੰਗਹੀਨ ਅਭੰਗ ਅਨਾਦਮ ਏਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ।

0: ਤਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ
1: ਕੋਟ ਤੁਰੰਗ ਪੁਰੰਗ ਚਕੋਦਤ ਪਾਉਂ ਤੇ ਗਾਉਂ ਪਜਾਨ ਨਿਵਾਰੇ
0: ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ
1: ਜਿੱਥੇ ਭੈ ਤੋ ਕਹਾ ਭੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
0: ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਿਗਾਰੇ
1: ਗੁੰਜਤ ਗੋੜ ਗਜਾਨ ਕੇ ਸੁੰਦਰ ਹੈ ਸਦ ਹੀ ਹੈ ਰਾਜ ਹਜ਼ਾਰੇ
0: ਭਵਿੱਖ ਭਵਾਨ ਕੇ ਭੂਪਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੌਪਾਈ ਸਾਹਿਬ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ।

0: ਕਰਪਾ ਹਨ ਅਨਮਾਨਤ
1: ਮਹਾਂ ਮੋੜ ਕਾਜ ਪਹਿਦ ਨਾ ਜਾਣਤ
0: ਮਹਾਦੇਵ ਕੋ ਕਹਿਤ ਸਦਾ ਸਿਵ
1: ਨਿਰੰਕਾਰ ਕਾ ਜੀਲਦ ਨਾ ਪਹਿਵ
0: ਆਪੋ ਆਪਣੀ ਬੁੱਧ ਹੈ ਜੇਤੀ
1: ਮਰਨਦ ਪਹਿਨ ਪਹਿਨ ਤੋਹ ਤੇਤੀ
0: ਮਰਾ ਲਖਾਨਾ ਜਾਏ ਪਸਾਰਾ
1: ਇਹ ਬਦ ਸਜਾ ਪ੍ਰਥਮ ਸੰਸਾਰਾ
0: ਕਹਿ ਰੂਪ ਅਨੂਪ ਸਰੂਪਾ
1: ਰੰਗ ਪਹਿਓ ਰਾਵ ਕਹਿ ਭੂਪਾ
0: ਅੰਦਸ ਜੇਸ ਕਿਤ ਜਕੀਨੀ
1: ਉਦ ਭੋਜ ਖਾਨ ਬਹੁਤ ਰਜ ਦੀਨੀ
0: ਫੁੱਲ ਰਾਜਾ ਹੈ ਬੈਠਾ
1: ਬਾਹੋਂ ਚਮਟ ਪਹਿਓ ਸੰਗ

0: ਤੁਮ ਸੰਕਟ ਸਭ ਟਾਰੇ
1: ਕਲ ਕੋ ਇੱਕ ਵਾਰ ਧਿਆਇ ਹੈ
0: ਕਾਕੇ ਕਾਲ ਨਿਕਟ ਨਾ
1: ਸੱਚਾ ਹੋਏ ਤਾਈ ਸਭ ਕਾਲਾ
0: ਦੁਸ਼ਟ ਰਹਿਟ ਡਰੈ ਤਤ ਕਾਲਾ
1: ਕਿਰਪਾ ਦਿਸ਼ਟ ਤਨ ਜਾਹੇ ਨਹਰ ਹੋ
0: ਕਾਕੇ ਤਾਪ ਤਨ ਕਮ ਹੈ ਹਰ ਹੋ
1: ਸਿੱਧ ਕਰਮੋ ਸਭ ਹੋਈ।

0: ਜੀ ਕੀ ਵਸੇ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ
1: ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ
0: ਸਭ ਦੋਤ ਗਾਵ ਹਰੀ ਕੇਰਾ ਮਨ ਜਿਨੇ ਵਸਾਇਆ
1: ਆਨੰਦ ਹੋਆ ਸਤਿਗੁਰੂ ਮੈਂ ਪਾਇਆ
0: ਇਹ ਮਨ ਮੇਰਿਆ ਦੂਸਰਾ ਰਹੋ ਹਰ ਨਾਮੇ
1: ਮਨ ਮੇਰੇ ਦੁੱਖ ਸਭ ਵਿਸਾਰਨਾ
0: ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ
1: ਕਲਾ ਸਮਰਾਟ ਸੁਆਮੀ ਸੋਖੋ ਮਨੋ ਪਸਾਰੇ
0: ਕਾਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ
1: ਸਾਹਿਬਾ ਕਿਆ ਨਾਹੀ।

0: ਸਬਦ
1: ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
0: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ
1: ਸੁਖ ਮਨ ਆਇ ਵਸਿਆ ਇਨ ਇੱਛਾ ਸਭ
0: ਪਜਾਈਆ ਗੁਰਬਾਨ ਕੀਤਾ ਗੁਰੂ ਵਿਟਾਓ ਜਲ ਦੀਆਂ ਇਹ ਵਡਿਆਈਆ
1: ਨਾਨਕ ਸੁਣ ਸੰਤੋ ਸਭ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ
0: ਵਾਜੇ ਪੰਜ ਸ਼ਬਦ ਸਿੱਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ
1: ਵਸ ਕੀਤੇ ਕਾਲ ਕੰਟਕ ਮਾਰਿਆ।

0: ਸਾਕਿਨ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ
0: ਮੋਹਣੀ ਤਿਨੇ ਕੀਤੀ ਜਿਨ ਠਕੌਲੀ ਪਾਈਆ
1: ਗੁਰਬਾਣ ਕੀਤਾ ਦਿਸੈ ਵਿਟਹ ਜਦ ਮੋਹ ਮੀਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ
1: ਸਾਧ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਜਿਤ ਲਾਈਆ
0: ਐਸਾ ਕੰਮ ਬੁੱਲੇ ਨਾ ਕੀਚੈ ਜਿਤ ਅੰਤ ਪੱਛੋਂ ਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
0: ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜਨ ਸਭ ਤੋਂ ਉਪਾਇ ਇੱਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਜੁਕਾ ਸਤਿਗੁਰੂ ਭਲਾ ਪਾਇਆ
0: ਨਾਨਕ ਜਿਸ ਨੂੰ ਆਪ ਤਿੰਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੇ ਜਾਲ ਨਿਰਾਲੇ ਜਾਲਾ ਨਿਰਾਲੇ ਭਗਤਾਂ ਗੇਰੀ ਬਿਰਖਮ ਮਾਰਗ ਚੱਲਣਾ
0: ਦੋ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਕੰਧਿਆ ਦੇਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ
0: ਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੇ
0: ਚੱਲਾ ਰਹੇ ਚੱਲਾ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਬ ਤੂੰ ਚਲਾ ਰਹੇ ਤਿਵੈ ਚੱਲ ਹੈ ਜਿਨਾ ਮਾਰਗ ਪਾਵੇ
0: ਕਿਰਪਾ ਜਿਨ ਨਾਮ ਲਾ ਇਸੇ ਹਰ ਹਰ ਸਦਾ ਧਿਆਵੇ
1: ਜਸਨੋ ਕਥਾ ਸੁਣਾਏ ਹੈ ਆਪਣੀ ਤੇ ਗੁਰਦੁਆਰਾ ਸੁਖ ਪਾਵੇ
0: ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ
1: ਇਹੋ ਸੋਹਿਲਾ ਸਬਦ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇੱਕ ਫਿਰਾ ਘਰੇ ਕਰੈ ਗੱਲਾਂ ਗੱਲੀ ਕਰੈ ਨਾ ਪਾਇਆ
0: ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ
0: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਸਾਹੀ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਦੈ ਸੰਜਮ ਰਹੇ ਕਰਮ ਕਮਾਏ
0: ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਮਨ ਧੋਵੋ ਸਬਦ ਲਾਗੋ ਹਰਿਓ ਰਾਹ ਜਤ ਲਾਏ
0: ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਬਜਾਏ
1: ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂ ਹੈ ਹਾਰਿਆ
0: ਕਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ
1: ਵੇਦਾਂ ਵਹਿ ਨਾਮ ਉੱਤਮ ਸੋ ਸੁਣਾ ਨਾਹੀ ਫਿਰੇ ਜਿਉਂ ਬੇਤਾਲਿਆ
0: ਸੱਤ ਅਜਿਹਾ ਕੂੜੇ ਲਾਗੇ ਤਿੰਨ ਜਨਮ ਜੂ ਹੈ ਹਾਰਿਆ
1: ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਦਾ ਨਿਰਮਲ ਜੀ ਹੋ ਨਿਰਮਲ ਸਤਿਗੁਰ ਸੇ ਕਰਣੀ ਕਮਾਣੀ
0: ਸਵੈ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬੁਣ ਜਾਰੇ
0: ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ
0: ਚੰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ
1: ਆਪ ਛੱਡ ਸਦਾ ਰਹੇ ਪਰਣੈ ਗੁਰਮੈਨ ਅਵਰ ਨਾ ਜਾਣੈ ਕੋਏ
0: ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਮੈਂ ਸਤਗੁਰ ਮੁਕਤ ਨਾ ਪਾਵੇ
0: ਮੁਕਤ ਨਾ ਉਰਤੇ ਕੋਈ ਪੁੱਛੋ ਵੇਖਿਆ ਜਾਏ
1: ਅਨੇਕ ਜੁਨੀ ਭਰਮ ਆਵੇ ਮੈਂ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਾਨੀ ਸਤਗੁਰ ਸਭ ਸੁਣਾਏ
1: ਕਹ ਨਾਨਕ ਵਿਚਾਰ ਦੇਖੋ ਮੈਂ ਸਤਗੁਰ ਮੁਕਤ ਨਾ ਪਾਏ
0: ਸਿੱਖ ਸਖ आवो सिख सतगुरु के प्यारे हो गावो सच्ची बाणी
1: बाणी तां गावो गुरु केरी बाणियां दर बाणी
0: को नजर कर्म होवै हृदय तना समाणी
1: विवाह अमृत सदा रहा हर रंग जब हो सारग बाणी
0: नानक सदा गावो ए सच्ची बाणी
1: सतगुरु बिना होर कच्ची है बाणी
2: कच्ची सतगुरु वजो होर कच्ची बाणी
0: कहदे कच्चे सुन दे कच्चे कच्ची आंख बखाणी
1: हर हर नित कर है रसना कहया कछु न जानी
0: जित जिनका हिर लिया माया बोलन पै रवाणी
1: कहा नानक सतगुरु वजो होर कच्ची बाणी
0: उसका शब्द रतन है हीरे जित जड़ाओ
1: शब्द रतन जित मन लागा एहो हुआ समाओ
0: शब्द से दी मन मिलिया सच्चे लाया पाओ
1: आपे हीरा रतन आपे जसनो दे बुझाए
0: नानक सब रतन है हीरा जित जड़ाओ
1: सेव सकत आप उपाय करता आपे हुकम वरताए
0: हुकम वरताए आप वेख गुरमुख किस बजाए
1: थोड़े बंधन होवे मुक्त शब्द मन वसाए
0: जिसनु आप करे सो होवे एक सो लिबलाए
1: कहा नानक आप करता आपे हुकम बुझाए
0: शास्त्र पुन पाप विचार दे तत्ता साथ न जानी
1: तत्ता साथ न जानी गुरु वजह तत्ता साथ न जानी
0: संसार परम सुता सुत्या रहन बिहानी
1: गुर कृपा दे दे जन जागे जना हर मन वसया बोल है अमृत बाणी
0: नानक सो तत् पाए जिसनो अंदन हर लिब लागे जागत रहन बिहानी
1: माता के उदर मह प्रत पाल करे तो क्यों मनो विसारिया
0: मनो क्यों विसारिया ए वरदाता जे अगन में आहर पहचावे
1: ओसनो क्यों पह न सके जिसनो अपनी लिब लावे
0: अपनी लिब आपे लाए गुरमुख सदा संभालिए
1: कह नानक वडदाता सो क्यों मनो विसारिया
0: जैसी अगन उदर में तैसी बाहर माया
1: माया अगन सब एको जेही करता खेद रचाया
0: पाणा ता जमया परवार भला पाया
1: लिब छोड़के लगे तिसना माया अमर वरताया
0: माया जित हर विसर मो उपजे भाव दूजा लाया
1: कह नानक गुर प्रसाद ती जना लिव लागी इतनी विचे माया पाया
0: आप अमुल का मुल न पाया जाए
1: मुल न पाया जाए किसे बिटो रहे लोग मिल लाए
0: जे मिले तेसनो सिरसा पिए बिचों आप जाए
1: जसदा जियो तस मिल रहा है हर वस मन आए
0: आप अमुल का पाक

0: ਰਾਤ ਜਾਣੀ
1: ਨਿਤ ਜਪਿਓ ਜੀ ਲਾਹਾ ਖੱਟਿਓ ਦਿਹਾੜੀ
0: ਇਹੋ ਧਨ ਤੇਨਾ ਮਿਲਿਆ ਜਿਨ ਹਰ ਆਪੇ ਭਾਣਾ
1: ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਸਨਾ ਤੂੰ ਅੰਦਰਜ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਨਾ ਜਾਏ ਹੋ

0: ਸਾਸ ਕਰਮੀ ਪਾਈਐ ਸਗਲ ਮਲੈ ਜਿਸ ਆਏ
1: ਕਹਿ ਨਾਨਕ ਹੋਰੇ ਅੰਨ ਰਸ ਸਭ ਬਿਸਰੇ ਜਾਂ ਹਰ ਵਸਹਿ ਮਨ ਆਏ
0: ਇਹ ਸਰੀਰ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
1: ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ
0: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ
1: ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਜ਼ਰੀ ਆਇਆ
0: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
1: ਮਨ ਜਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਗਾਓ ਮੰਗਲ ਹਰ ਗਾਓ ਮੰਗਲ ਨੇ ਸਖੀਏ ਸੁਖ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਨ ਭਾਗੇ ਆਪਣਾ ਫਿਰ ਜਾਪੇ
0: ਹੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ
0: ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
1: ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਇਹ ਨੇਤਰ ਹੋ ਮੇਰੇ ਹੋ ਹਰ ਤੁਮ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਅਵਰ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਇਹੋ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ

0: ਸਬਾਣੀ
1: ਮਨ ਤਨ ਹਰਿਆ ਹੋਆ ਰਸਾ ਰਸ ਸਮਾਣੀ
0: ਸਾਚਾ ਲੱਖ ਵਡਾਣੀ ਤਾਂ ਕਿ ਗਾਤ ਕਹੀ ਨਾ ਜਾਏ
1: ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵ ਸਾਚਾ ਸੁਣਨੇ ਨੂੰ ਪਠਾਏ
0: ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
1: ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
0: ਗੁਰਦੁਆਰਾ ਲਾਏ ਭਾਵਣੀ ਇਕਨਾ ਦਸਵਾਂ ਦੁਆਰ ਦਿਖਾਇਆ
1: ਅਨੇਕ ਰੂਪ ਨਾਉ ਨਭ ਨੇ ਤਿਸ ਦਾ ਅੰਤ ਨ ਜਾਈ ਪਾਇਆ
0: ਕਹਾ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
1: ਸਾਚਾ ਸੋਹਿਲਾ ਸਾਚੇ ਘਰ ਗਾਵ ਹੋ
0: ਤਾਂ ਸੋਹਿਲਾ ਘਰ ਸਾਚਾ ਜਿੱਥਾ ਸਦਾ ਸੱਚ ਧਿਆਵ ਹੈ
1: ਜੋ ਧਿਆਵ ਹੈ ਜਾਂ ਤਦ ਭਾਵ ਹੈ ਗੁਰਮੁਖ ਜਨਾ ਬਜਾਵੇ
0: ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਭਾਵ ਹੈ
1: ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵ

ਤਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ

ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸਤਿਗੁਰ ਜੀ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਘਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰ ਲੈਣੀਆਂ ਜੀਓ, ਰਹਿਮਤ ਕਰਨੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਭਾਵਨਾ ਪ੍ਰੇਮ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਅੰਗ ਸੰਗ ਵਰਤਣਾ। ਸਤਿਗੁਰ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਜੇ ਚੜੇ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ। ਗਰੀਬ ਨਿਵਾਜ ਜੀਓ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜੂਰ ਕ੍ਰਹਾਵਲ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਤਾਜ ਸਵਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ, ਧੰਤਾ ਯੋਗ ਹੋ, ਜੋ ਨਿਤਾ ਪ੍ਰਤੀ ਪ੍ਰੇਮ ਸਹਿਤ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ, ਅੰਮ੍ਰਿਤ ਬਾਣੀਆਂ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਉਪਰੰਤ ਅਰਦਾਸ ਵਿੱਚ ਸ਼ਾਮਲ ਹੋਏ, ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਉਪਦੇਸ਼ ਨੂੰ, ਹੁਕਮ ਨੂੰ ਆਪ ਜੀ ਨੇ ਸਰਵਣ ਕੀਤਾ ਹੈ, ਜੋ ਸੂਹੀ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਚਨਾ ਤੋਂ ਸੂਹੀ ਕੀ ਵਾਰ ਉਚਾਰਨ ਕੀਤੀ ਗਈ ਹੈ, ਉਸ ਵਾਰ ਵਿੱਚੋਂ ਅੱਜ ਸੱਤਵੀਂ ਪੌੜੀ ਅਤੇ ਉਸ ਦੇ ਨਾਲ ਆਏ ਹੋਏ ਸਲੋਕ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਸਲੋਕ ਧੰਨ ਗੁਰੂ ਅੰਗਦ ਦੇਵ ਦੂਸਰੇ ਗੁਰਦੇਵ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਗਏ ਹਨ। ਇਸ ਪਾਵਨ ਪਵਿੱਤਰ ਸ਼ਬਦ ਦਾ, ਹੁਕਮ ਦਾ ਇਹੀ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਸੱਚ ਦਾ ਗਿਆਨ ਪ੍ਰਕਾਸ਼ਮਾਨ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪਿਆਰ, ਗੁਰੂ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ, ਉਹ ਵਿਅਰਥ ਦੇ ਕਾਰਜਾਂ ਵਿੱਚ, ਵਿਅਰਥ ਦੇ ਵਾਦ ਵਿਵਾਦ ਵਿੱਚ ਆਪਣੇ ਆਪ ਦਾ ਵਿਸਥਾਰ ਨਹੀਂ ਕਰਦੇ। ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਕੋਈ ਮਨੁੱਖ ਧਰਮਸ਼ਾਲਾ ਵਿੱਚ ਇੱਕ ਰਾਤ ਕੱਟਦਾ ਹੈ, ਉਹ ਕਦੀ ਵੀ ਉੱਥੇ ਬਹੁਤਾ ਖਿਲਾਰਾ ਨਹੀਂ ਪਾਉਂਦਾ, ਕਿਉਂਕਿ ਉਹਨੂੰ ਪਤਾ ਹੈ ਰਾਤ ਬੀਤਣੀ ਹੈ ਅਤੇ ਮੈਂ ਚਲੇ ਜਾਣਾ ਹੈ। ਜੇ ਕੋਈ ਬਹੁਤਾ ਪਸਾਰਾ ਪਾ ਕੇ ਬੈਠ ਜਾਏ, ਨਾ ਉਹ ਆਰਾਮ ਕਰ ਸਕਦਾ ਹੈ ਅਤੇ ਨਾ ਉਹ ਅੱਗੇ ਚੱਲ ਸਕਦਾ ਹੈ। ਇਹਦਾ ਭਾਵ ਇਹ ਹੈ ਕਿ ਸੰਸਾਰ ਜਗਤ ਦੇ ਅੰਦਰ ਮਨੁੱਖ ਮੁਸਾਫਰ ਦੀ ਤਰ੍ਹਾਂ ਆਇਆ ਹੈ, ਇਸ ਦੀ ਮੰਜ਼ਿਲ ਬਹੁਤ ਦੂਰ ਹੈ, ਪਰ ਇਸ ਥਾਂ 'ਤੇ, ਇਹ ਧਰਮਸ਼ਾਲਾ ਵਿੱਚ, ਇਸ ਮੁਸਾਫਰਗਾਹ ਵਿੱਚ ਇਸ ਨੇ ਬਹੁਤ ਜ਼ਿਆਦਾ ਵਿਸਥਾਰ ਅਤੇ ਖਲਾਰਾ ਪਾ ਲਿਆ ਹੈ, ਜਿਸ ਨੂੰ ਸਮੇਟਣਾ ਬੜਾ ਔਖਾ ਹੈ ਅਤੇ ਅੱਗੇ ਦੀ ਜਿਹੜੀ ਮੰਜ਼ਿਲ ਹੈ ਉਹ ਰੁਕੀ ਹੋਈ ਹੈ। ਗੁਰੂ ਕਿਰਪਾ ਕਰੇ, ਜਿਨ੍ਹਾਂ ਨੂੰ ਗੁਰੂ ਦਾ ਸੰਗ ਮਿਲ ਜਾਂਦਾ ਹੈ, ਉਹ ਇਸ ਵਿਸਥਾਰ ਨੂੰ ਸੰਕੋਚ ਲੈਂਦੇ ਨੇ, ਉਹ ਝਗੜਿਆਂ, ਝਮੇਲਿਆਂ, ਵਾਦਾਂ ਵਿਵਾਦਾਂ ਤੋਂ ਉੱਪਰ ਹੋ ਜਾਂਦੇ ਨੇ, ਪ੍ਰੇਮ ਸਹਿਤ, ਭਾਵਨਾ ਸਹਿਤ ਉਹ ਗੁਰੂ ਦੱਸੇ ਹੋਏ ਮਾਰਗ 'ਤੇ ਨਿਰੰਤਰ ਚੱਲਦੇ ਰਹਿੰਦੇ ਨੇ ਅਤੇ ਇੱਕ ਦਿਨ ਸਤਿਗੁਰ ਦੀ ਕਿਰਪਾ ਸਦਕਾ ਉਹ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਂਦੇ ਨੇ। ਸੋ ਇਸ ਸ਼ਬਦ ਦਾ ਭਾਵ ਇਹ ਹੈ ਕਿ ਸੰਸਾਰ ਨਾਸਵੰਤ ਹੈ, ਬਹੁਤਾ ਵਿਸਥਾਰ ਜਿੰਨਾ ਮਰਜ਼ੀ ਪ੍ਰਸਾਰ ਬੰਦਾ ਕਰ ਲਏ, ਅਖੀਰ ਖੁਆਰ ਹੋਣਾ ਹੈ, ਮਿਟ ਜਾਣਾ ਹੈ। ਸੱਚਾ ਰਾਹ, ਸੱਚਾ ਕਰਮ ਹੀ ਹੈ ਕਿ ਵਾਹਿਗੁਰੂ ਦੇ ਦਿੱਤੇ ਹੋਏ ਇਸ ਸਰੀਰ ਦੇ ਨਾਲ ਪਰਉਪਕਾਰ ਕਰਦਿਆਂ, ਸੇਵਾ ਕਰਦਿਆਂ, ਸਮਾਜ ਦਾ ਸੁਧਾਰ ਕਰਦਿਆਂ, ਨਿਰੰਤਰਤਾ ਦੇ ਨਾਲ ਹਿਰਦੇ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਆਪਣਾ ਜੀਵਨ ਸਫਲਾ ਕੀਤਾ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਗਰਮ ਕਰੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦਰਬਾਰ ਸਜੇ ਹਨ, ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। 12 ਅਤੇ 13 ਸਤੰਬਰ ਨੂੰ ਰਾਗ ਕੀਰਤਨ ਦਰਬਾਰ ਹੈ, ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਰਾਗਾਂ ਵਿੱਚ ਹੋਏਗਾ। ਗੁਰੂ ਘਰ ਦੇ ਕੀਰਤਨੀਆਂ ਜਿੱਥੇ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਪਿਆਰ ਸਾਹਿਬ, ਹੁਣ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਡਿਆਈ ਜਾਂ ਵੱਡਾ ਨਾ ਆਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਪੁੱਜੇ ਸਭ ਥਾਓ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਪੁੱਜੇ ਸਭ ਭਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ।
1: ਇਹੋ ਜਗ ਸੱਚੈ ਕੀ ਹੈ ਕੋਠਣੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸੁਮਾਏ, ਲੇਕਿਨ ਹੁਕਮ ਕਰੇ ਵਿਨਾਸ਼।

ਥੋੜੀ ਆਪਣੇ ਭੋਗ ਭੋਗ ਕੇ ਉਹ ਪਸਮਣ ਪੌੜ ਸਿਧਾਇਆ, ਵੱਡਾ ਹੋਆ ਦੁਨੀਦਾਰ ਕਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕਿਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ।

ਪੌੜੀ ਨਦਰ ਕਰੇ ਜਾ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ

ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝਾਟਾ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰ ਹੈ ਤਾਲ ਆਪ ਛੜ ਹੈ ਧਰਤੀ ਨਾਲ ਗਾਵਨ ਗੋਪੀਆਂ।

ਕੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹਤ ਮਿਲੇ ਸੱਚ ਤਤਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਪੌੜੀ ਭਗਤ ਤੇਰਾ ਮੈਨੂੰ ਭਾਵਦੇ ਦਰਸੋ ਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਧਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਦਾਈਂਦੇ ਤੈਨੂੰ ਮੰਗਾਂ ਜੇ ਤੁਜੈ ਧਿਆਏ ਦੇ ਤੈਨੂੰ ਮੰਗਾਂ ਜੇ ਤੁਜੈ ਧਿਆਏ ਦੇ।

ਪੌੜੀ ਸਤਿਗੁਰੂ ਵੱਡਾ ਕਰ ਸਾਲਾ ਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰੇ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਪੌੜੀ ਸਭ ਕੋਈ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾ ਹੀ ਹੈ ਜਗਤਾਂ ਕਾਇਤ ਗਰਭ।

ਸਤਿਕਾਰ ਆਦਿ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ, ਮਹਾਰਾਜ ਸਭਨਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਆਓ ਹੁਣ ਸਾਰੇ ਮਿਲ ਕੇ ਅਨੰਦ ਸਾਹਿਬ ਜਪ ਕਰੀਏ।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ੀਵਾਦੀ ਪਾਸ਼ੇ ਦਸਵੀਂ ਪ੍ਰਿਤਾਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਰ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵਤ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਤੁਸਾਂ ਪਾਤਸ਼ਾਹ ਦੇ ਪਿੱਤਰ ਆਤਮਾ ਸਰੂਪ ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਲਦਾਰ ਦਾ ਧਿਆਨ ਕਰਕੇ ਘਰ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੀ ਮੁਕਤ ਹੱਟੀਆਂ ਝੱਟੀਆਂ ਤੱਪੀਆਂ ਜਿਹਨਾਂ ਨਾਮ ਦੇ ਪਿਆ ਬਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੱਟ ਕੀਤਾ ਜਿਹਨਾਂ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਭਾਈ ਦਸਤਾਂ ਗੁਰਦੁਆਰਿਆਂ ਦਾ ਧਿਆਨ ਦਰਗੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਰਤਾਵ ਹੈ ਚਿਤ ਆਮਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਹਾ ਹੈ ਦੇਖ ਦੇਖ ਕੇ ਫਤਿਹ ਬਿਰਦਗੀ ਪਹਿਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਜਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨ ਸ਼ਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਬੁੰਗੇ ਜੁਗ ਜੁਗਾ ਕਰਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਫਸ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਦਾ ਸਹਾਇ ਦਰਦਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜੇ ਅਗਲੇ ਦਰਸ਼ਨ ਦਾ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਜੋੜਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਦੋਏ ਘਰ ਜੋੜ ਕਰੂ ਅਰਦਾਸ ਤੁਸ ਭਾਵੇ ਤਾਣੇ ਰਾਸ ਇਹ ਗਰੀਬ ਨਵਾਜ ਜੀ ਆਪਦੇ ਚੰਨ ਕਾਮਨਾ ਚ ਅਰਦਾਸ ਦਿੱਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦੱਸ ਦੇ ਕੇ ਨਿਹਾਲ ਦਰਦਾਰ ਜੀ ਬੇਅੰਤ ਬਾਣੀਆਂ ਦੇ ਪਾਸ ਐਜੂ ਰਾਗੀ ਸਿੰਘਾਂ ਨੇ ਆਪਦੇ ਚੰਨਾ ਜਾ ਸਕੀ ਵਾਲ ਕੀਰਤਨ ਕੀਤੇ ਨੇ ਛੇ ਪੌੜੀਆਂ ਨਾਲ ਸਭ ਦੇ ਕੀਰਤਨ ਦਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਾਂਤ ਗੁਰੂ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਡੀ ਕਿਰਪਾਲਤਾ ਕਰੋ ਜੀ ਅੱਗੋ ਤੇ ਸ਼ੋਧ ਤੇ ਪਿੱਤਰ ਬਾਣੀ ਟਾਣੀ ਮਤ ਬੁੱਧੀ ਬਖਸ਼ਿਸ਼ ਕਰੋ ਕੀ ਮਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਬਜ਼ੁਰਗ ਰਾਮ ਸਾਹਿਬ ਦੇ ਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਦੀਆਂ ਮੱਖੀਆਂ ਦਾਤਾਂ ਜੋ ਲੰਗਣਾ ਤੁਰ ਸਵਾਲਿਆ ਪ੍ਰਵਾਨ ਕਰਨੀ ਗਰੀਬ ਨਵਾਜ ਆਪ ਦੇ ਚਰਨਾ ਸੇਵਾ ਕਰਦੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬਖਸ਼ਿਆ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਾਤੇ ਤੇ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਵਾਜ ਕਿਰਪਾ ਕਰੋ ਦਤਾਰ ਛੇ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਖ ਦਾਗ ਬਖਸ਼ੋ ਚਾਨਣ ਨਾਲ ਜੁੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਦੇ ਪਾਸ ਦਤਾਰ ਹਾਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਵਾਦਾ ਕਰੋ ਜੀ ਗੁਰੂ ਗਰੀਬ ਨਵਾਜ ਕਿਰਪਾ ਕਰੋ ਦੂਰ ਦੁਰਾਡੇ ਕਰਾਣੇ ਬੈਠੀਆਂ ਲਾਈਫ ਤੱਕ ਜਿਹਨੂੰ ਸਰਵਣ ਕਰੀਆਂ ਸਾਰੇ ਸਿੱਖਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਾਰਾ ਆਪਣੀ ਬਖਸ਼ੀ ਕੀਤੀ ਸੰਗਤਾਂ ਨੂੰ ਦੋ ਬਖਸ਼ੇ ਸੰਗਤਾਂ ਆਪਦੇ ਜਾਣਾ ਧੰਨਵਾਦ ਕਰਦੇ ਆ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਭੇਟਾ ਘਰ ਹੀ ਚਾਨਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਬਰ ਕਰੋ ਘਰ ਦੇ ਵਾਧੇ ਬਦਾਰ ਸਾਧ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਦਦ ਪੂਰੀਆਂ ਕਰੋ ਜੀ ਦਾਰ ਮਿਹਰਾ ਨੂੰ ਕਰਿਆਓ ਸੇਵਾ ਪ੍ਰਵਾਨ ਕਰੋ ਦਾਰ ਪਤਾ ਜੀਓ ਕੀ ਨਵਾਜ ਜੀ ਆਪ ਦਰ ਕਰ ਸਕਦਾ ਹੈ ਦਾਰ ਪਰਮਿੰਦਰ ਸਿੰਘ ਗਰੇਵਾ ਦੇ ਜਨਮ ਦਿਨ ਦੀ ਖੁਸ਼ੀ ਪਰਿਵਾਰ ਵੱਲੋਂ ਬੇਅੰਤ ਮਾਇਆ ਪਿਤਾ ਪ੍ਰਵਾਨ ਕਰੋ ਦਾਰ ਬਖਸ਼ਿਸ਼ ਕਰਦੇ ਹਾਂ ਸਾਹਿਬ ਪਰਮਿੰਦਰ ਸਿੰਘ ਗਰੇਵਾਲ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਸਿੱਖੀ ਨਾਮ ਦੀ ਦਾਤ ਬਖਸ਼ ਕਰ ਦਿੱਤਾ ਸ਼ੀਰ ਗੁਰੂ ਸਦਾ ਕਿਆਜੀ ਕਰਾ ਬਖਸ਼ਿਸ਼ ਬਾਦਾ ਕਰੋ ਜੀ ਗੁਰੂ ਗ੍ਰੀ ਰਿਵਾਜ ਦੱਸਿਆ ਜੀ ਆਪ ਰਾਜ ਵਰਤੋਂ ਕਮਾਈਆਂ ਸਬਰ ਕਰੋ ਜੀ ਗੁਰੂ ਗ੍ਰੀ ਰਿਵਾਜ ਹੁਣ ਪੇਦ ਰੂਪ ਨਾਮੀ ਬਖਸ਼ ਕਰ ਗਏ ਉਪਰੰਤ ਅੱਜ ਦੇ ਆਤਵਾ ਦੇ ਹਫ਼ਤਾ ਵਾਲੀ ਕਥਾ ਗਿਰ ਹਫ਼ਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਤ ਵਾਲੀ ਮਦਦਾਰ ਸ਼ੁੱਧ ਅਤੇ ਪਿੱਤਰ ਸੇਵਾ ਲਿਆ ਦੀ ਬਾਤਾਂ ਕਰਨੀ ਤੇ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਿੱਦਾਰ ਨਾਨਕ ਨਾਮ ਕਿਆਦੀ ਕਲਾ ਤੇਰੇ ਭਾਵੇਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸ੍ਰੀ ਕਨ ਗੁਰੂ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਗੁਰੂ ਮੈਨ ਬੋਝ ਹੈ, ਗੋਜ ਜਬਦ ਮੈਨ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਈ ਪਾਰ ਹੋਏਗਾ ਮਿਲੇਂਗੇ ਬਜੀ ਸ਼ਰਨ ਜੋ ਹੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ, ਗੁਰੂ ਪਾਰ ਉਤਾਰਨਾ ਖੰਡਾ ਜਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮਾਇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਾਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਅਤੇ ਕਥਾ ਕੀਰਤਨ ਸਰਵਣ ਕਰਕੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਰ ਬਖਸ਼ਿਸ਼ ਹੋਈ ਹੈ, ਅਰਦਾਸ ਤੋਂ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਾਨੂੰ ਸਰਵਣ ਕਰਨ ਨੂੰ ਮਿਲਿਆ ਹੈ। ਥੋੜ੍ਹਾ ਲੰਬੇਰਾ ਹੈ, ਇਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਜਲਦੀ ਜਲਦੀ ਸੂਚਨਾਵਾਂ ਸਰਵਣ ਕਰਕੇ, ਅਤੇ ਬਹੁਤਾ ਟਾਈਮ 5-4 ਮਿੰਟ ਦਾ ਹੋਰ ਕਥਾ ਲਈ ਮਿਲ ਜਾਵੇ। ਸੂਚਨਾਵਾਂ ਨੌਰਥ ਅਤੇ ਸਾਊਥ ਹਾਲ ਬਣ ਰਹੇ ਨੇ ਆਪ ਜੀ ਦੀ ਸੇਵਾ ਦੁਆਰਾ। ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਉਸ ਦੇ ਵਿੱਚ ਮਾਇਆ ਸਫਲ ਕਰ ਰਹੀਆਂ ਨੇ ਆਪਣੇ ਦਸਵੰਧ ਕੱਢ ਕੇ, ਅਤੇ ਮੈਨੂੰ ਵੀ ਕਦੇ ਕਦੇ ਮੌਕਾ ਮਿਲਦਾ ਸੀਧਾ ਬਣਾਉਣ ਦਾ, ਅਤੇ ਮੈਂ ਉਸ ਦੇ ਆਧਾਰ 'ਤੇ ਇਹ ਕਹਿ ਰਿਹਾ ਕਿ ਸੰਗਤਾਂ ਦੇ ਉੱਤੇ ਗੁਰੂ ਦੀ ਬੜੀ ਬਖਸ਼ਿਸ਼ ਹੈ, ਅਤੇ ਉਹ ਰੋਜ਼ ਹੀ ਇਸ ਪਾਸੇ ਧਿਆਨ ਦਿੰਦੇ ਨੇ। ਸੋ ਕਰਨੀ ਕਿਰਪਾ, ਜਿਨ੍ਹਾਂ ਨੇ ਨਹੀਂ ਹਾਲੇ ਕੀਤੀ, ਗੁਰੂ ਪਾਤਸ਼ਾਹ ਅਰਦਾਸ ਕਰਕੇ ਦਸਵੰਧ ਕੱਢਣੀ। ਸਹਿਜ ਪਾਠ ਜੋ ਆਪਾਂ ਸਰਬੱਤ ਦੇ ਭਲੇ ਰੱਖੇ ਨੇ ਉਹਦੇ ਭੋਗ ਪੈਣਗੇ ਜੀ ਅਕਤੂਬਰ ਦੇ ਵਿੱਚ। ਡੇਟ ਮੇਰਾ ਖਿਆਲ ਅਖੀਰਲੇ ਹਫ਼ਤੇ ਚਲੀ ਜਾਣੀ ਉਹ। ਸੋ ਕਿਉਂਕਿ ਸਤੰਬਰ ਦੇ ਵਿੱਚ ਸਹਿਜ ਪਾਠ ਜਿਹੜੇ ਆ ਉਹ ਵੱਖ ਵੱਖ ਹੋਰ ਜੋ ਗੁਰਪੁਰਬ ਹਨ ਉਹਨਾਂ ਦੇ ਸੰਬੰਧ ਵਿੱਚ ਨੇ, ਉਹਨਾਂ ਦੇ ਭੋਗ 27 ਸਤੰਬਰ ਨੂੰ ਪੈ ਰਹੇ ਨੇ। ਜਿਹੜਾ ਆਪਾਂ ਘਰਾਂ 'ਚ ਰੱਖਿਆ ਉਹਦੇ ਫਿਰ ਅਕਤੂਬਰ 'ਚ ਪਾ ਦੇਵਾਂਗੇ। ਉਸ ਤੋਂ ਅੱਗੇ ਚੱਲੀਏ ਜੀ ਕਿ ਅੱਜ ਕਾਰ ਪਾਰਕ ਜਿਹੜੀ ਕਰਨੀ ਆ ਆਪ ਜੀ ਨੇ ਉਹ ਪ੍ਰੋਪਰ ਪਲੇਸ 'ਤੇ ਕਰਨੀ ਆ, ਜਿਹੜੀ ਪਾਰਕਿੰਗ ਬਣੀ ਆ ਉੱਥੇ ਹੀ ਸਿਰਫ, ਅਤੇ ਨਾਲ ਜਿਹਦੇ ਕੋਲ ਹੈਂਡੀਕੈਪ ਦਾ ਹੈਗਾ ਆਪਣੇ ਕਾਰਡ ਉਹ ਉੱਥੇ ਉਸ ਹੈਂਡੀਕੈਪ ਦੀ ਪਾਰਕਿੰਗ ਕਰੇ, ਅਤੇ ਬਾਕੀਆਂ ਨੇ ਹਰ ਇੱਕ ਨੇ ਦੂਜੇ ਦਾ ਰਾਹ ਛੱਡ ਕੇ ਪਾਰ ਕਰਨੀ ਹੈ। ਇੱਥੋਂ ਤੱਕ ਕਿ ਜਿਹੜਾ ਲੰਗਰ ਦੇ ਪਿੱਛੇ ਰਸਤਾ ਹੈ ਉਹ ਵੀ ਛੱਡ ਕੇ। ਇਹ ਇੱਕ ਮਹਾਨ ਸੇਵਾ ਤੁਹਾਡੀ, ਕਿਸੇ ਲਈ ਥਾਂ ਦੇਣਾ, ਕਿਸੇ ਦੀ ਹੈਲਪ ਕਰਨੀ, ਇਹ ਵੀ ਹੈਲਪ ਆ ਬਹੁਤ ਵੱਡੀ। ਅਤੇ ਅੱਜ ਸਿਕਿਉਰਿਟੀ ਵਾਲਿਆਂ ਨੇ ਮੈਨੂੰ ਚੈਲੇਂਜ ਕਰ ਦਿੱਤਾ ਕਿ ਉਹ ਕਹਿੰਦੇ ਦੇਖਣਾ ਹੁਣ ਕਿ ਤੁਹਾਡੇ ਬੇਨਤੀ ਨੂੰ ਪ੍ਰਵਾਨ ਕਰਦੀ ਸੰਗਤ ਜਾਂ ਸਾਡੀ ਜਿਹੜੀ ਹੈ ਸਾਈਟੇਸ਼ਨ ਉਹਨੂੰ ਪ੍ਰਵਾਨ ਕਰਦੀ ਹੈ। ਸੋ ਮੁਕਾਬਲਾ ਹੋ ਗਿਆ ਅੱਜ, ਜਿਹੜੇ ਵੀ ਘਰ ਬੈਠੇ ਸਰਵਣ ਕਰ ਰਹੇ ਉਸ ਤੋਂ ਦੋਨੋਂ ਨੇ ਕਿਆ ਰੱਖਣਾ ਹੁਣ ਕਿ ਆਪਾਂ ਇਸ ਪਾਸੇ ਜਿੱਤ ਪ੍ਰਾਪਤ ਕਰੀਏ, ਉਹਨਾਂ ਨੂੰ ਮੌਕਾ ਨਾ ਦਈਏ ਸਾਈਟੇਸ਼ਨ ਕਰਨ ਦਾ ਕੋਈ ਵੀ। ਅੱਜ ਹਰ ਐਤਵਾਰ ਉਹਨਾਂ ਨੇ ਕਿਹਾ ਹੁਣ ਕਰਿਆ ਕਰਨਾ, ਉਹਨਾਂ ਅੱਜ ਤੋਂ ਸ਼ੁਰੂ ਹੋ ਕੇ 27 ਅਗਸਤ ਨੂੰ ਜਨਮ ਦਿਨ ਹੈ ਪੰਜ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਜੀ। ਸੰਪੂਰਨਤਾ ਦਿਵਸ ਆ ਰਿਹਾ ਗੁਰਤੰਤਰ ਗ੍ਰੰਥ ਸਾਹਿਬ ਜੀ ਦਾ 30 ਅਗਸਤ ਨੂੰ। 3 ਸਤੰਬਰ ਨੂੰ ਕਾਲਜ ਪ੍ਰੈਪ ਕਲਾਸਾਂ ਸ਼ੁਰੂ ਹੋ ਰਹੀਆਂ, ਜਿਸ ਦੇ ਵਿੱਚ ਆਪਾਂ ਨੂੰ ਥੋੜ੍ਹੇ ਪੈਸੇ ਦੇਣੇ ਪੈਂਦੇ ਨੇ, ਜਦਕਿ ਜੇ ਆਪਾਂ ਇੰਗਲਿਸ਼ ਮੈਥ ਸਾਇੰਸ ਦੀਆਂ ਕਲਾਸਾਂ ਅਤੇ ਟਿਊਸ਼ਨ ਕਿਤੇ ਹੋਰ ਲੈਣੀ ਹੋਵੇ ਤਾਂ ਸਾਨੂੰ ਕਈ ਹਜ਼ਾਰ ਮਹੀਨੇ ਦਾ ਦੇਣਾ ਪੈਂਦਾ। ਸੋ ਇਸ ਕਰਕੇ ਬੇਨਤੀ ਹੈ ਇਸ ਤੋਂ ਲਾਭ ਉਠਾਓ ਜੀ, ਅਤੇ ਉਹਨਾਂ ਦਾ ਬੁਲਾਰਾ ਵੀ 3 ਕੁ ਮਿੰਟ ਵਾਸਤੇ ਮੇਰੇ ਪਾਸ ਆਉਣਾ ਦੁਪਹਿਰ ਨੂੰ। ਸਤੰਬਰ 11, 12, 13 ਨੂੰ ਸਾਡੇ ਗੁਰੂ ਘਰ ਦਾ 8ਵਾਂ ਕੱਤੀ ਰਾਗ ਦਰਬਾਰ ਹੋਣ ਜਾ ਰਿਹਾ। ਆਪ ਜੀ ਨੇ ਜ਼ਰੂਰ ਸਮਾਂ ਰਾਖ ਮਨ ਰੱਖ ਕੇ ਉਸ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਰਾਗਾਂ ਦੁਆਰਾ ਸਰਵਣ ਕੀਤੇ ਕਰਨ ਦੀ ਕਿਰਪਾ ਕਰਨੀ। ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰਤਗਤ ਦੇ ਵਿਸਾਰੀ 13 ਸਤੰਬਰ ਨੂੰ, ਉਸ ਦੇ ਵਿੱਚ 14 ਨੂੰ ਹੈ ਜੀ ਜੋਤੀ ਜੋਤ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ, 18 ਸਤੰਬਰ ਨੂੰ ਵਿਵਾਹਪੁਰ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ। ਬਾਕੀ ਮੈਂ ਹੁਣ ਛੱਡ ਜਾਵਾਂ, ਬਹੁਤ ਸਾਰੀਆਂ ਹੈਗੀਆਂ ਹੋਰ ਸੂਚਨਾਵਾਂ, ਅਤੇ ਅੱਜ ਦੀ ਗੱਲ ਕਰ ਲਈਏ ਅੱਜ ਅਤੇ ਨਾਲ ਅਗਲੇ ਹਫ਼ਤੇ ਦੀ ਵੀ। ਅੱਜ ਧਰਮ ਦੇ ਉੱਤੇ ਕਥਾ ਕਰਨਗੇ ਗਿਆਨੀ ਨਵਨੀਤ ਸਿੰਘ ਜੀ। ਧਰਮ ਕੀ ਹੈ? ਧਰਮ ਬਹੁਤ ਸਾਰੀ ਦੁਨੀਆ ਧਰਮੀ ਹੈ, ਜਿਹੜਾ ਧਰਮ ਅਪਣਾਇਆ। ਬਹੁਤ ਸਾਰੀ ਦੁਨੀਆ ਧਰਮੀ ਨਹੀਂ ਹੈ, ਇਹ ਮੈਨੂੰ ਪਤਾ ਮੇਰੇ ਆਪਣੇ ਐਕਸਪੀਰੀਅੰਸ ਤੋਂ। ਬਹੁਤ ਸਾਰੇ ਪਰਮਾਤਮਾ ਨੂੰ ਮੰਨਦੇ ਹੀ ਨਹੀਂ, ਉਹਨਾਂ ਦੀ ਆਪਣੀ ਸੋਚ ਹੈ ਉਹ। ਪਰ ਜਦੋਂ ਫਿਰ ਦੁੱਖ ਆਉਂਦਾ ਫਿਰ ਕਿਉਂ ਕਹਿੰਦੇ ਉਹ ਗੋਡ? ਜਦੋਂ ਕੋਈ ਬਿਮਾਰ, ਗੁੱਸਾ ਨਾ ਕਰਨਾ, ਜਦੋਂ ਕੋਈ ਬਿਮਾਰ ਸਵਾਸ ਛੱਡਣ ਲੱਗਦਾ ਤੇ ਉਸ ਵੇਲੇ ਕੀ ਕਹਿੰਦੇ ਜੀ ਉਹ ਸਾਰੇ ਜਿਹੜੇ ਅਧਰਮੀ ਆ? ਹਾਂਜੀ, ਡਾਕਟਰ ਵੀ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਹੁਣ ਬਈ ਪ੍ਰੇਅਰ ਕਰੋ। ਕੁਛ ਕਿਹਦੇ ਕੋਲ ਪ੍ਰੇਅਰ ਕਰਨੀ ਹੈ ਜੀ? ਪਰਮਾਤਮਾ ਕੋਲ, ਤਾਂ ਕਿ ਇਹਦੇ ਸਵਾਸ ਨਾ ਨਿਕਲਣ, ਹਾਲੇ ਰਾਜੀ ਰਹੇ, ਤੰਦਰੁਸਤੀ ਮਿਲੇ। ਸੋ ਦੁਨੀਆ ਅਧਰਮੀ ਵੀ ਧਰਮੀ ਬਣ ਜਾਂਦੇ ਨੇ ਕਦੇ ਕਦੇ। ਮੈਂ ਇੱਕੋ ਸਾਖੀ ਵੀ ਹੈਗੀ, ਇਹ ਇੱਕ ਅਧਰਮੀ ਬਿਲਕੁਲ ਸੀਗਾ ਆਪਣੇ, ਮੈਂ ਉੱਥੇ ਸਮਾਂ ਨਹੀਂ ਲਾਉਣਾ ਹੁਣ। ਹਾਂਜੀ, ਸੱਚਾ ਸੱਚੀ ਸਾਖੀ ਹੈਗੀ ਆ, ਹੁਣ ਧਰਮੀ ਬਣਨਾ ਪੈ ਗਿਆ। ਧਰਮੀ ਸੀ ਉਹ, ਧਰਮੀ ਸੀ ਮੰਨਦਾ, ਵਾਹਿਗੁਰੂ ਨਹੀਂ ਸੀ ਕਹਿੰਦਾ ਹੁੰਦਾ। ਸੋ ਉਹਨਾਂ ਨੇ ਦੱਸਣਾ ਧਰਮ ਕੀ ਹੈ ਅਤੇ ਕੀ ਧਰਮੀ ਹੋਣਾ ਜ਼ਰੂਰੀ ਹੈ। ਬਾਣੀ ਦੇ ਆਧਾਰ 'ਤੇ ਸਾਰਾ ਕੁਛ ਹੋਣਾ। ਸਮਾਂ ਉਹਨਾਂ ਦਾ ਹੈਗਾ ਜੀ 1 ਤੋਂ 1:40। ਅੱਜ ਖਾਲਸਾ ਸਕੂਲ ਵੀ ਆਉਣਾ ਜੀ, 1:40 'ਤੇ ਅਰਦਾਸ ਵੀ ਕਰਨੀ ਆਪਾਂ ਨੇ, ਅਤੇ ਫਿਰ 1:40 ਤੋਂ ਬਾਅਦ ਆਪਾਂ ਗੈਲਰੀ 'ਚ ਮੂਵ ਹੋ ਜਾਣਾ, ਗੈਲਰੀ ਨੰਬਰ 1 ਦੇ ਵਿੱਚ 5:30 ਵਜੇ ਤੱਕ। 5:30 ਵਜੇ ਫਿਰ ਇੱਥੇ ਆ ਕੇ ਦੀਵਾਨ ਸ਼ੁਰੂ ਹੋ ਜਾਣੇ ਨੇ, ਜਿਵੇਂ ਆਪਾਂ ਪਹਿਲਾਂ ਕਰਦੇ ਹੁੰਦੇ ਸੀ ਸਮਰ ਤੋਂ ਪਹਿਲਾਂ। ਇਹ ਤਾਂ ਅੱਜ ਦੇ ਬਾਰੇ ਸੀ ਜੀ। ਅਗਲੇ ਹਫ਼ਤੇ ਦੀ ਗੱਲ ਕਰ ਲਈਏ, ਅਗਲੇ ਹਫ਼ਤੇ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਸ਼ੁਰੂ ਹੋ ਜਾਣੀ ਜੀ, ਅਤੇ ਉਸ ਦੇ ਵਿੱਚ ਐਤਵਾਰ ਤੋਂ। ਸੋ ਅੱਜ 23 ਆ ਅਤੇ 30 ਆ, ਮਤਲਬ 1 ਤੋਂ ਹੋ ਗਈ ਜੀ ਉਹ, 1 ਸਤੰਬਰ ਤੋਂ ਸ਼ੁਰੂ ਹੋ ਜਾਣੀ ਹੈ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ। ਹਰ ਪੌੜੀ ਦੀ 7 ਸਤੰਬਰ ਦੇ ਵਿੱਚ 27 ਤਰੀਕ ਤੱਕ ਪੂਰੀ ਕਰਨੀ ਹੈ। ਕਥਾਕਾਰ ਸਾਡੇ ਪਾਸ ਆ ਰਹੇ ਨੇ, ਉਹਨਾਂ ਨੇ ਅਤੇ ਨਾਲ ਆਪਾਂ ਨੇ ਰੋਜ਼ ਹੀ ਸੰਗਤੀ ਰੂਪ ਵਿੱਚ ਉਹਦਾ ਪਾਠ ਕਰਿਆ ਕਰਨਾ। ਹਰ ਐਤਵਾਰ ਸ੍ਰੀ ਜਪਜੀ ਸਾਹਿਬ ਜੀ ਦਾ ਕੀਰਤੀ ਰੂਪ ਵਿੱਚ ਹੀ ਪਾਠ ਹੋਇਆ ਕਰਨਾ। ਇਹ ਆਪਾਂ ਸੋਚ ਲਈਏ ਸਤੰਬਰ ਦਾ ਮਹੀਨਾ ਜਪਜੀ ਸਾਹਿਬ ਜੀ ਦੀ ਬਾਣੀ 'ਤੇ ਹੋਣਾ। ਕਿਉਂ? ਜਪਜੀ ਸਾਹਿਬ ਜੀ ਦੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਦੀ ਕੁੰਜੀ ਹੈਗੀ, ਸਾਰਾ ਕੁਛ ਇੱਥੇ ਹੈਗਾ ਪਿਆ। ਜਿਹੜਾ ਜਪਜੀ ਸਾਹਿਬ ਸਮਝ ਜਾਂਦਾ ਉਹ ਸਮਝੋ ਸਾਰੀ ਬਾਣੀ ਸਮਝ ਗਿਆ ਅਤੇ ਗੁਰੂ ਨਾਲ ਲੱਗ ਗਿਆ। ਮੈਂ ਹੁਣ ਬੇਨਤੀ ਕਰਾਂ, ਗੁਰੂ ਨਾਨਕ ਖਾਲਸਾ ਸਕੂਲ ਦੀ ਵੀ ਇੱਕ ਆਈ ਆ, ਹੁਕਮ ਹੋਇਆ ਮੈਨੂੰ ਸੂਚਨਾਵਾਂ ਦੇਣ ਲਈ, ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਬਾਣੀ ਪੰਜਾਬੀ 'ਚ ਹੈ, ਬਾਬੇ ਦੀ ਬੋਲੀ ਪੰਜਾਬੀ ਆ। ਬੇਸ਼ੱਕ ਕੋਲ ਉੱਥੇ 83 ਲੈਂਗੁਏਜ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਚੁੱਕੇ ਨੇ, 83 ਲੈਂਗੁਏਜ ਦੇ ਵਿੱਚ ਟਰਾਂਸਲੇਸ਼ਨ ਹੋ ਚੁੱਕਾ ਜੀ। ਵੱਖ ਵੱਖ ਦੇਖੋ ਦੁਨੀਆ ਭਰ ਦੀਆਂ ਬੋਲੀਆਂ ਕਿੰਨੀਆਂ ਨੇ, ਹਾਲੇ ਬਹੁਤ ਬਾਕੀ ਰਹਿੰਦੀਆਂ ਨੇ। ਪਰ ਜੋ ਆਨੰਦ, ਜੋ ਪ੍ਰੋਨਾਸੀਏਸ਼ਨ, ਜੋ ਉਚਾਰਨ ਪੰਜਾਬੀ 'ਚ ਹੈ, ਹੋਰ ਕਿਸੇ 'ਚ ਨਹੀਂ ਹੋ ਸਕਿਆ। ਜਿੱਦਾਂ ਰਾੜਾ ਹੈਗਾ, ਇੰਗਲਿਸ਼ ਦੇ ਵਿੱਚ ਰਾੜਾ ਨਹੀਂ ਬਣਦਾ ਕਿਸੇ ਤਰ੍ਹਾਂ ਵੀ, ਅਸੀਂ ਪੜ੍ਹਾਉਂਦੇ ਵੀ ਰਹੇ ਹਾਂ, ਨਹੀਂ ਬਣਦਾ ਕਿਸੇ ਤਰ੍ਹਾਂ ਵੀ, ਹੋਰ ਵੀ ਕਈ ਲਫ਼ਜ਼ ਨੇ। ਸੋ ਬੱਚਿਆਂ ਨੂੰ ਆਪਾਂ ਨੇ ਗੁਰੂ ਨਾਲ ਜੋੜਨਾ ਅਤੇ ਪੰਜਾਬੀ ਨਾਲ ਜੋੜਨਾ ਪੈਣਾ ਫਿਰ, ਨਹੀਂ ਤਾਂ ਸਾਤੋਂ ਵੀ ਗਏ ਅਤੇ ਉਹਦਾ ਗੁਰੂ ਤੋਂ ਵੀ ਗਏ, ਗੁੱਸਾ ਨਾ ਕਰਨਾ। ਸੱਚੀ ਗੱਲ ਹੈਗੀ ਹੈ, ਜਿਹੜਾ ਗੁਰੂ 'ਚ ਚਲੇ ਗਿਆ ਫਿਰ ਉਹਦੇ ਵਾਸਤੇ ਬਾਕੀ ਤਾਂ ਕੁਛ ਵੀ ਨਹੀਂ ਰਹਿ ਗਿਆ, ਹਮਾਂ ਤਮਾਂ ਮਾਂ ਪਿਓ ਕੁਝ ਵੀ ਨਹੀਂ ਰਹਿ ਗਿਆ ਫਿਰ ਬਾਕੀ। ਸੱਚਾਈ ਹੈ ਜੀਵਨ ਦੀ ਇਹ। ਆਪ ਜੀ ਇੰਟਰਨੈਟ 'ਤੇ ਸਾਨੂੰ ਕਰ ਰਿਹਾ, ਬੇਸ਼ੱਕ ਮੈਨੂੰ ਬੁਰਾ ਕਹਿਣਾ ਇਹ, ਪਰ ਇਹ ਸੱਚਾਈ ਆ। ਸੋ ਆਪਾਂ ਗੁਰੂ ਨਾਲ ਜੋੜੀਏ, ਉਹ ਆਪਣੇ ਆਪ ਹੀ ਸਾਡੇ ਨਾਲ ਵੀ ਜੁੜੇ, ਸਾਡੇ ਨਾਲ ਵੀ ਜੁੜੇ ਰਹਿਣਗੇ, ਅਤੇ ਜੁੜਨਾ ਉਹਨਾਂ ਤਾਂ ਜੇ ਪੰਜਾਬੀ ਸਿੱਖਣਗੇ। ਅਤੇ ਪੰਜਾਬੀ ਕਿੱਥੇ ਸਿੱਖਣੀ ਜੀ? ਸਾਡੇ ਗੁਰੂ ਘਰ ਬੜਾ ਸੋਹਣਾ ਗੁਰੂ ਨਾਨਕ ਸਕੂਲ, 38 ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਉਹਨਾਂ ਨੂੰ ਬਹੁਤ ਸਾਰੇ ਨਿਸ਼ਕਾਮ ਸੇਵਾ ਕਰ ਰਹੇ ਨੇ, ਨਿਸ਼ਕਾਮ ਸੇਵਾ, ਜਿਸ ਦੇ ਵਿੱਚ ਉਹਨਾਂ ਨੂੰ ਲੈਣਾ ਦੇਣਾ ਕੁਛ ਨਹੀਂ, ਕੋਈ ਚੌਧਰ ਨਹੀਂ ਲੈਣੀ, ਸਿਰਫ ਆਏ ਗੁਰੂ ਨਾਨਕ ਸਕੂਲ ਸੇਵਾ ਕੀਤੀ ਪੜ੍ਹਾਉਣ ਦੀ ਜਾਂ ਹੋਰ, ਅਤੇ ਘਰ ਚਲੇ ਗਏ। ਆਹ ਜੀ ਨਿਸ਼ਕਾਮ ਸੇਵਾ। ਉਹ ਇਹ ਵੀ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਸਨਮਾਨ ਕਰੇ। ਸੋ ਆਪ ਜੀ ਨੇ ਬੱਚੇ ਬੱਚਿਆਂ ਨੂੰ ਦਾਖਲ ਕਰਵਾਉਣ ਦੀ ਕਿਰਪਾ ਕਰਨੀ ਉੱਥੇ। ਅਜੇ ਵੀ ਬਹੁਤ ਸਾਰੇ ਥਾਂ ਖਾਲੀ ਪਏ ਨੇ ਅਤੇ ਬਹੁਤ ਸਾਰੀਆਂ ਸੀਟਾਂ ਭਰੀਆਂ ਵੀ ਨੇ। ਹਾਂ, ਉਹਨਾਂ ਨੇ ਅੱਜ ਟੈਸਟ ਵੀ ਲੈਣੇ ਨੇ, ਅੱਜ ਸਕੂਲ ਸ਼ੁਰੂ ਹੈ ਉਹਨਾਂ ਦਾ। ਜਿਹਨਾਂ ਨੇ ਜਿਹੜੇ ਟੈਸਟ ਦੇ ਵਿੱਚ ਘੱਟ ਨੰਬਰ ਸੀਗੇ ਉਹ ਅੱਜ ਟੈਸਟ ਮੇਰਾ ਖਿਆਲ 10 ਵਜੇ ਸੱਦੇ ਉਹ, ਅਤੇ ਜਿਨ੍ਹਾਂ ਨੇ ਟੈਸਟ ਰਿਪੀਟ ਕਰਨਾ ਉਹ ਵੀ ਸਾਰੇ ਪਹੁੰਚ ਜਾਓ 10 ਵਜੇ, ਬਾਕੀ ਜਿਨ੍ਹਾਂ ਨੇ ਬਾਅਦ 'ਚ ਆਉਣਾ ਹੈਗਾ। ਅਤੇ ਕੋਸ਼ਿਸ਼ ਕਰੀਏ ਸਾਰੇ ਬੱਚੇ ਬੱਚੀਆਂ ਨੂੰ ਜੋ ਹਾਈ ਸਕੂਲ ਤੱਕ ਜਾਂਦੇ ਸਾਰੇ ਦਾਖਲ ਹੋਣੇ ਚਾਹੀਦੇ ਜੀ। ਗੁਰੂ ਪਿਆਰਿਓ, ਪ੍ਰੇਰਣਾ ਕਰੋ, ਤੁਸੀਂ ਵੀ ਨਾਲ ਇਸ ਪਾਸੇ ਧਿਆਨ ਦਿਓ। ਇੱਕ ਹੋਰ ਬੇਨਤੀ ਕਿ ਗੁਰਧਾਮਾਂ ਦੀ ਯਾਤਰਾ ਪਾਕਿਸਤਾਨ ਦੀ ਕਰ ਰਹੀ ਹੈ, ਬੀਬੀ ਕਰਵਾ ਰਹੀ ਹੈ, ਬੀਬੀ ਨਿੱਕੀ ਗਰੇਵਾਲ, ਉਸ ਨੂੰ ਸੰਪਰਕ ਕਰ ਲਓ। 1 ਅਕਤੂਬਰ ਤੋਂ 10 ਅਕਤੂਬਰ ਤੱਕ ਪਹਿਲਾਂ ਜਥਾ ਜਾ ਰਿਹਾ ਜੀ। ਆਹ ਹੁਣ ਆਪਾਂ ਕਥਾ ਸਰਵਣ ਕਰੀਏ ਅੱਜ ਦੇ ਹੁਕਮਨਾਮੇ ਦੀ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਠੀਕ 10 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਆਓ ਗੁਰਮੁਖ, ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਮਰਦਾਸ ਮਹਾਰਾਜ ਦਿਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਸੂਹੀ ਰਾਗ ਦੀ ਵਾਰ ਦੀ ਇੱਕ ਪੌੜੀ ਅਤੇ ਚਾਰ ਸਲੋਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰਸ਼ ਕੀਤੇ ਨੇ। ਅੱਜ ਮੇਰੇ ਸਤਿਗੁਰਾਂ ਨੇ ਇਹਨਾਂ ਸਲੋਕਾਂ ਵਿੱਚ ਅਤੇ ਪੌੜੀ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾਂ ਤੋਂ ਆਪਾਂ ਵਿਚਾਰ ਆਰੰਭ ਕਰਾਂਗੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਪਹਿਲਾ ਸਲੋਕ ਇੱਥੋਂ ਆਰੰਭ ਕਰ ਰਹੇ ਨੇ, ਸਲੋਕ ਮਹੱਲਾ ਦੂਜਾ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 31 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀ ਤੇ ਆਪਾਂ ਰਾਗ ਪੜ੍ਹਦੇ ਹਾਂ, ਪਰ ਜਦੋਂ ਤੁਸੀਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋਗੇ ਨਾ, ਉਹਨਾਂ ਨੇ ਕੋਈ ਰਾਗ ਨਹੀਂ ਲਾਪਿਆ, ਉਹਨਾਂ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ ਨੇ, ਸ਼ਬਦ ਜਿਨ੍ਹਾਂ ਨੂੰ ਆਪਾਂ ਸਲੋਕ ਦੇ ਵਿੱਚ ਪੜ੍ਹਦੇ ਹਾਂ, ਤੇ ਜਿਹੜੇ ਸਲੋਕ ਨੇ ਨਾ ਉਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ 63 ਸਲੋਕ ਨੇ, 63 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੇ ਆਪਾਂ ਪੜ੍ਹਦੇ ਹਾਂ, ਜਿਹੜੇ ਆਪਾਂ ਗੁਰਬਾਣੀ ਦੇ ਵਿਚਾਰ ਸਮੇਂ ਅਨੁਸਾਰ ਕਰਦੇ ਹਾਂ। ਇਹਨਾਂ ਸਲੋਕਾਂ ਦੀਆਂ ਇੰਝ ਕਹਿ ਲਈਏ ਵੀ ਕੋਈ ਬਹੁਤੇ ਲੰਬੇ ਸਲੋਕ ਨਹੀਂ, ਦੋ ਦੋ ਚਾਰ ਚਾਰ ਪੰਗਤੀਆਂ ਦੇ ਨੇ। ਜਿਵੇਂ ਸੁਖਮਣੀ ਸਾਹਿਬ ਦਾ ਆਪਾਂ ਸਲੋਕ ਕੋਈ ਵੀ ਪੜ੍ਹ ਲਈਏ, ਦੋ ਪੰਗਤੀਆਂ ਦੇ ਸਲੋਕ ਨੇ, ਦੀਨ ਦਰਦ ਦੁੱਖ ਪੰਜਨਾ ਕਟਕਾ ਨਾਥ ਅਨਾਥ ਸਰਨ ਪਿਮਾਰੀ ਆਇਓ ਨਾਨਕ ਕਹਿ ਪ੍ਰਭ ਸਾਥ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਲੋਕ ਜਿਹੜਾ ਦੋ ਪੰਗਤੀਆਂ ਜਾਂ ਚਾਰ ਕੁ ਪੰਗਤੀਆਂ ਦਾ ਹੁੰਦਾ, ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੋ ਪੰਗਤੀਆਂ ਦੇ ਵਿੱਚ ਵੀ ਕੋਈ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਜਿਹਦੇ ਨਾਲ ਸਾਡਾ ਭਲਾ ਹੋ ਸਕੇ, ਜਿਹਦੇ ਨਾਲ ਸਾਡਾ ਪਾਰ ਉਤਾਰਾ ਹੋ ਸਕੇ। ਗੁਰਮੁਖੋ, ਦੋ ਪੰਗਤੀਆਂ ਤੇ ਬਹੁਤ ਨੇ, ਇੱਥੇ ਤੇ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲਿਆ ਹੋਇਆ ਇੱਕ ਬੋਲ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਉਹ ਹੀ ਬੰਦੇ ਦਾ ਪਾਰ ਉਤਾਰਾ ਕਰਨ ਵਾਲਾ ਹੈ। ਇੱਕ ਇੱਕ ਸਲੋਕ ਦੇ ਵਿੱਚ ਮਹਾਰਾਜ ਨੇ ਬਹੁਤ ਗਹਿਰਾ ਰਾਜ ਜਿਹੜਾ ਹੈ ਨਾ ਉਹ ਸਾਡੇ ਸਾਹਮਣੇ, ਦੁਨੀਆਂ ਦੇ ਸਾਹਮਣੇ ਰੱਖਿਆ ਤਾਂ ਕਿ ਇਸ ਸੰਸਾਰ ਦੇ ਵਿੱਚ ਮਨੁੱਖਤਾ ਦਾ ਭਲਾ ਹੋ ਸਕੇ। ਖੈਰ, 63 ਸਲੋਕ ਜਿਹਦੇ ਵਿੱਚ ਆਪਾਂ ਆਸਾ ਕੀ ਵਾਰ ਜਿਹੜੀ ਸਰਵਣ ਕਰਦੇ ਹਾਂ ਨਾ, ਉਹਦੇ ਵਿੱਚ ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬਹੁਤ ਸਲੋਕ ਨੇ, ਪੌੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਸਾ ਦੀ। ਅੱਜ ਜਿਹੜਾ ਆਪਾਂ ਨੂੰ ਹੁਕਮਨਾਮਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਪਹਿਲਾ ਸਲੋਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇੱਥੋਂ ਆਰੰਭ ਕਰਦੇ ਨੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਇਹਦੇ ਅੱਖਰੀ ਅਰਥ ਕਰ ਲਈਏ, ਮਹਾਰਾਜ ਜੀ ਕਹਿੰਦੇ ਨੇ ਜਿਸ ਬੰਦੇ ਨੂੰ ਸੰਸਾਰ ਦੇ ਵਿੱਚ ਇਹ ਸਮਝ ਆ ਗਈ ਨਾ ਵੀ ਮੈਂ ਇੱਥੋਂ ਇੱਕ ਦਿਨ ਚਲੇ ਜਾਣਾ, ਕਿੱਥੇ ਚਲੇ ਜਾਣਾ ਜੀ, ਜਿਸ ਪਰਮਾਤਮਾ ਨੇ ਸਾਨੂੰ ਸੰਸਾਰ ਵਿੱਚ ਭੇਜਿਆ, ਕੁਝ ਸਮੇਂ ਵਾਸਤੇ ਸੰਸਾਰ ਦੇ ਵਿੱਚ ਆਏ ਹਾਂ, ਕੁਝ ਅਸੀਂ ਉਮਰ ਲੈ ਕੇ ਆਏ ਹਾਂ, ਸਵਾਸ ਲੈ ਕੇ ਆਏ ਹਾਂ, ਜਿਸ ਪਰਮਾਤਮਾ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਸੀ ਕੁਝ ਉਮਰ ਦੇ ਕੇ, ਸਵਾਸ ਦੇ ਕੇ, ਇੱਥੇ ਬੰਦਾ ਲੱਖਾਂ ਯਤਨ ਕਰ ਲੈ, ਜਿਸ ਦਿਨ ਇਹਦਾ ਸਮਾਂ ਆ ਜਾਂਦਾ ਹੈ ਨਾ, ਉਸ ਦਿਨ ਹਰੇਕ ਬੰਦੇ ਨੂੰ ਸੰਸਾਰ ਵਿੱਚੋਂ ਜਾਣਾ ਪੈਂਦਾ, ਚਲੇ ਜਾਣਾ। ਕੋਈ ਵੀ ਇਹ ਦਾਅਵੇ ਨਾਲ ਗੱਲ ਨਹੀਂ ਕਹਿ ਸਕਦਾ ਵੀ ਮੈਂ ਸੰਸਾਰ ਦੇ ਵਿੱਚ ਆਇਆ ਹੁਣ ਮੈਂ ਕਦੀ ਨਹੀਂ ਜਾਣਾ। ਮਹਾਰਾਜ ਜੀ ਕਹਿੰਦੇ ਜਿਸ ਬੰਦੇ ਨੂੰ ਇਹ ਸਮਝ ਆ ਗਈ ਨਾ ਮੈਂ ਚਲੇ ਜਾਣਾ, ਫਿਰ ਉਹ ਦੁਨੀਆਂ ਦੇ ਬਹੁਤੇ ਜੰਜਾਲਾਂ ਵਿੱਚ ਨਹੀਂ ਪੈਂਦਾ, ਬਹੁਤੇ ਖਲਾਰਿਆਂ ਵਿੱਚ ਨਹੀਂ ਪੈਂਦਾ। ਉਹਦਾ ਫੋਕਸ ਹੁੰਦਾ ਹੈ ਵੀ ਜਿਹੜਾ ਕੰਮ ਮੈਂ ਕਰਨ ਵਾਸਤੇ ਸੰਸਾਰ ਦੇ ਵਿੱਚ ਆਇਆ ਨਾ, ਜੋ ਮੇਰੀ ਡਿਊਟੀ ਪਰਮਾਤਮਾ ਨੇ ਲਾਈ ਵੀ ਸੱਜਣਾ ਆਹ ਕੰਮ ਤੂੰ ਕਰਨ ਵਾਸਤੇ ਸੰਸਾਰ ਦੇ ਵਿੱਚ ਜਾਣਾ, ਫਿਰ ਉਹ ਬੰਦਾ ਜਿਹਨੂੰ ਇਹ ਸਮਝ ਆ ਗਈ ਮੈਂ ਚਲੇ ਜਾਣਾ, ਫਿਰ ਉਹ ਇਸ ਪਾਸੇ ਧਿਆਨ ਦਿੰਦਾ ਹੈ ਵੀ ਜੇ ਚਲੇ ਜਾਣਾ ਹੈ ਨਾ, ਤੇ ਜੋ ਪਰਮਾਤਮਾ ਨੇ ਸਾਨੂੰ ਕਰਨ ਵਾਸਤੇ ਭੇਜਿਆ ਹੈ ਨਾ, ਉਹ ਕੰਮ ਮੇਰਾ ਪਿੱਛੇ ਨਾ ਰਹਿ ਜੇ। ਪਰ ਇਹ ਬਹੁਤ ਟਾਵੇਂ ਟਾਵੇਂ ਬੰਦੇ ਨੇ ਜਿਹੜੇ ਸੰਸਾਰ ਵਿੱਚ ਕਰ, ਮੈਂ ਇੱਕ ਬੇਨਤੀ ਕਰਦਾ ਸੀ ਕਰਨ ਕੀ ਆਏ, ਇਹ ਵੀ ਪਤਾ ਲੱਗ ਜੇ ਨਾ ਵੀ ਚਲੇ ਤੇ ਜਾਣਾ, ਪਰ ਸਾਡਾ ਫਰਜ਼ ਕੀ ਹੈ, ਧਰਮ ਕੀ ਹੈ, ਕੀ ਕਰਨ ਵਾਸਤੇ ਆਏ ਸੰਸਾਰ ਦੇ ਵਿੱਚ। ਉਹ ਮਹਾਰਾਜ ਜੀ ਦੇ ਦੋ ਬੋਲ ਮੈਂ ਆਪ ਸੰਗਤਾਂ ਨੂੰ ਸਾਂਝੇ ਕਰਾ ਦਿਆਂ, ਕਿਉਂਕਿ ਅਸੀਂ ਸੰਸਾਰ ਦੇ ਵਿੱਚ ਇਹ ਆਪਣਾ ਏਮ ਮਿਲ ਲਿਆ, ਮਿਥ ਲਿਆ ਹੈ ਵੀ ਅਸੀਂ ਬਚਪਨ ਦੇ ਵਿੱਚ ਖੇਡਣ ਦਾ ਸਮਾਂ ਸਾਨੂੰ ਰੱਬ ਨੇ ਦਿੱਤਾ, ਜਵਾਨੀ ਵਿੱਚ ਐਸ਼ ਕਰਨ ਦਾ ਸਮਾਂ ਦਿੱਤਾ, ਤੇ ਬੁਢਾਪੇ ਵਿੱਚ ਜ਼ਿੰਮੇਵਾਰੀਆਂ ਜੋ ਵੀ ਹੈਗੀਆਂ ਨੇ ਉਹਨਾਂ ਨੂੰ ਸਾਂਭਣਾ, ਇਹ ਸਾਨੂੰ ਪਰਮਾਤਮਾ ਨੇ ਇਸ ਕਰਕੇ ਮਨੁੱਖਾ ਜਨਮ ਦਿੱਤਾ। ਪਰ ਨਹੀਂ, ਗੁਰਬਾਣੀ ਅਨੁਸਾਰ ਵੇਖੀਏ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਆਹ ਕੰਮ ਕਰਨ ਵਾਸਤੇ ਤੂੰ ਸੰਸਾਰ ਵਿੱਚ ਆਇਆ ਸੀ। ਕਿਹੜਾ ਕੰਮ ਕਰਨ ਵਾਸਤੇ ਆਇਆ ਸੀ? ਭਾਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਕੀ ਕਰਿਆ ਕਰ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਸਾਹਿਬ ਨਾ ਆਪਣੇ ਸਿੱਖਾਂ ਨੂੰ ਕਦੀ ਵੀ ਬੇਨਤੀ ਨਹੀਂ ਕਰ, ਗੁਰੂ ਸਾਹਿਬਾਨ ਹਮੇਸ਼ਾ ਹੁਕਮ ਹੀ ਕਰਦੇ ਨੇ। ਸਿੱਖ ਦਾ ਫਰਜ਼ ਏ ਗੁਰੂ ਦੇ ਚਰਨਾਂ ਚ ਬੇਨਤੀ ਕਰਨੀ, ਗੁਰੂ ਦੇ ਚਰਨਾਂ ਚ ਅਰਦਾਸ ਕਰਨੀ। ਪਰ ਮੇਰੇ ਸਤਿਗੁਰੂ ਕਈ ਵਾਰੀ ਇਹਨਾਂ ਕੋ ਭਿੱਜ ਕੇ ਆਪਣੇ ਸਿੱਖ ਨੂੰ ਕਹਿੰਦੇ ਨੇ ਭਲਿਆ ਮੈਂ ਬਹੁਤ ਹੁਕਮ ਕਰ ਕਰਕੇ ਵੇਖ ਲਏ ਨੇ, ਸਿੱਖਾ ਅੱਜ ਮੈਂ ਤੈਨੂੰ ਹੁਕਮ ਨਹੀਂ ਕਰ ਲੱਗਾ, ਅੱਜ ਮੈਂ ਤੈਨੂੰ ਬੇਨਤੀ ਕਰ ਲੱਗਾ ਹੈ, ਚਲੋ ਜੇ ਮੇਰਾ ਹੁਕਮ ਤੂੰ ਮੋੜ ਵੀ ਦੇ ਕੋਈ ਗੱਲ ਨਹੀਂ, ਘੱਟੋ ਘੱਟ ਮੇਰੀ ਬੇਨਤੀ ਤੇ ਪ੍ਰਵਾਨ ਕਰ ਲਾ। ਪੁੱਛਿਆ ਸਤਿਗੁਰੂ ਕਿਉਂ ਤੁਸੀਂ ਬੇਨਤੀ ਕਰਦੇ ਹੋ, ਹੁਕਮ ਕਰੋ। ਕਹਿਣ ਲੱਗੇ ਨਹੀਂ ਸਿੱਖਾ ਅੱਜ ਮੈਂ ਤੈਨੂੰ ਹੁਕਮ ਨਹੀਂ ਕਰਨਾ ਬੇਨਤੀ ਕਰਨੀ। ਪੁੱਛਿਆ ਕਿ? ਕਹਿਣ ਲੱਗੇ ਜੋ ਕਰਨ ਵਾਸਤੇ ਆਇਆ ਕਰ ਲਾ, ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣੇ ਨੇ, ਪਤਾ ਨਹੀਂ ਕਦੋਂ ਰੱਬ ਦੇ ਘਰ ਦੇ ਵਿੱਚ ਸਦੜਾ ਆ ਜਾਣਾ। ਪੁੱਛਿਆ ਮਹਾਰਾਜ ਜੀ ਕੀ ਕਰਨਾ? ਤੇ ਹਜੂਰ ਦਾ ਪੰਜਵਾਂ ਸ਼ਬਦ 16 ਸਾਹਿਬ ਦੀ ਬਾਣੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪੜ੍ਹਦੇ, ਉਹਦੇ ਵਿੱਚ ਮਹਾਰਾਜ ਜੀ ਨੇ ਇਹ ਦੱਸਿਆ ਸੀ ਕੀ ਕਰਨ ਵਾਸਤੇ ਆਏ, ਕਿਉਂਕਿ ਚਲੇ ਸਾਰਿਆਂ ਨੇ ਜਾਣਾ, ਪਰ ਜੋ ਕੰਮ ਕਰਨ ਵਾਸਤੇ ਆਏ ਨਾ ਉਹਦੇ ਵੱਲੋਂ ਕਦੀ ਢਿੱਲ ਨਹੀਂ ਹੋਣੀ ਚਾਹੀਦੀ ਸਾਡੀ। ਮਹਾਰਾਜ ਜੀ ਕਹਿੰਦੇ ਨੇ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਮੇਰੇ ਮਿੱਤਰਾ ਭਰਾਵਾ ਮੈਂ ਬੇਨਤੀ ਕਰਦਾ ਪਿਆ ਸੁਣਦਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹ ਆਗੇ ਬਸਣ ਸੇਲਾ। ਓਤ ਘਟੇ ਦਿਨ ਸੋ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰ, ਬਸ ਆਹ ਕੰਮ ਕਰਨ ਵਾਲ। ਪਰ ਬੰਦੇ ਨੂੰ ਭੁੱਲ ਹੀ ਜਾਂਦਾ ਹੈ ਵੀ ਮੈਂ ਸੰਸਾਰ ਦੇ ਵਿੱਚ ਆਇਆ, ਚਲੇ ਵੀ ਜਾਣਾ। ਫਿਰ ਮਹਾਰਾਜ ਜੀ ਨੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਪੜ੍ਹ ਲਓ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬੋਲ ਪੜ੍ਹ ਲਓ, ਕਿਸੇ ਵੀ ਗੁਰੂ ਸਾਹਿਬਾਨਾਂ ਦੇ ਬੋਲ ਪੜ੍ਹ ਲਓ, ਇੱਥੋਂ ਤੱਕ ਭਗਤਾਂ ਦੇ ਬੋਲ ਪੜ੍ਹ ਲਓ, ਭਗਤਾਂ ਨੇ ਵੀ ਗੁਰੂ ਸਾਹਿਬਾਨਾਂ ਨੇ ਵੀ ਬਾਰ ਬਾਰ ਆਹ ਬਚਨ ਚੇਤੇ ਕਰਾਏ ਨੇ ਜਿਹੜੇ ਅੱਜ ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਚਨ ਚੇਤੇ ਕਰਾਉਂਦੇ ਨੇ ਪਏ ਨੇ ਵੀ ਇਸ ਸੰਸਾਰ ਦੇ ਵਿੱਚ ਬੰਦੇ ਆ ਸਦਾ ਟਿਕੇ ਨਹੀਂ ਰਹਿਣਾ, ਇੱਕ ਦਿਨ ਚਲੇ ਜਾਣਾ। ਤੇ ਮੈਂ ਕੁਝ ਉਦਾਹਰਣਾਂ ਕੁਝ ਪ੍ਰਮਾਣ ਸਾਂਝੇ ਕਰਾਂ ਜੋ ਮਹਾਰਾਜ ਜੀ ਨੇ ਬਰਬਾਣੀ ਵਿੱਚ ਦਿੱਤੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦੋ ਸਲੋਕ, ਉਹ ਕਹਿੰਦੇ ਨੇ ਬੰਦਿਆ ਤੇਰੀ ਮਨਿਆਦ ਪਤਾ ਕਿੰਨੀ ਕੁ? ਪੁੱਛਿਆ ਜੀ ਕਿੰਨੀ ਕੁ? ਕਹਿਣ ਲੱਗੇ ਜਿਵੇਂ ਪਾਣੀ ਦੇ ਬੁਲਬਲੇ ਦੀ ਮਨਿਆਦ। ਹੁਣ ਵੇਖੋ ਪਾਣੀ ਦੇ ਬੁਲਬਲੇ ਦੀ ਕਿੰਨੀ ਕੁ ਮਨਿਆਦ? ਆ ਪਾਣੀ ਦੇ ਬੁਲਬਲੇ ਜਦੋਂ ਪਾਣੀ ਵਿੱਚ ਪੈਦਾ ਹੁੰਦੇ ਨੇ ਨਾ ਹਵਾ ਦੇ ਵੇਗ ਨਾਲ, ਤੇ ਥੋੜਾ ਜਿਹਾ ਤੁਸੀਂ ਬੁਲਬਲੇ ਨੂੰ ਟੱਚ ਕਰ ਦਿਓ, ਕਈ ਚੀਜ਼ਾਂ ਤੇ ਬਹੁਤ ਹਾਰਡ ਹੁੰਦੀਆਂ ਨੇ ਨਾ ਵੀ ਥੋੜਾ ਲਓ ਤੇ ਤਾਂ ਵੀ ਨਹੀਂ ਟੁੱਟਦੀਆਂ, ਪਰ ਕਈ ਇਹੋ ਜਿਹੀਆਂ ਸੋਫਟ ਚੀਜ਼ਾਂ ਨੇ ਤੁਹਾਡੇ ਆ ਥੋੜੀ ਉਂਗਲੀ ਟੱਚ ਉਹਨੂੰ ਕਰਦੇ ਉਸੇ ਵੇਲੇ ਵਿਚਾਰਾ ਬਿਨਸ ਜਾਂਦਾ। ਬੁਲਬਲੇ ਦੀ ਮਨਿਆਦ ਕਿੰਨੀ?
1: ਪਾਣੀ ਵਿੱਚ ਬੁਲਬਲਾ ਪੈਦਾ ਹੋਇਆ, ਤੁਸੀਂ ਥੋੜਾ ਜਿਹਾ ਇਹਨੂੰ ਟੱਚ ਕਰੋ, ਉਸੇ ਵੇਲੇ ਵਿੱਚ ਅੜਕ ਖਿਸਕ ਜਾਏਗਾ, ਖਤਮ ਹੋ ਜਾਏਗਾ। ਮਹਾਰਾਜ ਕਹਿਣ ਲੱਗੇ, ਬੰਦਿਆ ਤੇਰੀ ਮੁਨਿਆਦ ਇੱਕ ਬੁਲਬਲੇ ਦੀ ਨਹੀਂ ਹੈ। ਜਿਵੇਂ ਬੁਲਬਲਾ ਪਾਣੀ ਵਿੱਚ ਸਾਡੇ ਸਾਹਮਣੇ ਪੈਦਾ ਹੁੰਦਾ, ਵੇਖਦਿਆਂ ਵੇਖਦਿਆਂ ਖਤਮ ਹੋ ਜਾਂਦਾ, ਇਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਸੰਸਾਰ ਵਿੱਚ ਬੁਲਬਲਿਆਂ ਦੀ ਤਰ੍ਹਾਂ ਆਏ ਹਾਂ। ਪਤਾ ਨਹੀਂ ਕਦੋਂ ਸੰਸਾਰ ਦੇ ਵਿੱਚ ਇਸ ਬੁਲਬਲੇ ਨੇ ਖਤਮ ਹੋ ਜਾਣਾ। ਹਜ਼ੂਰ ਦੇ ਬੋਲ ਨੇ ਬਾਣੀ ਵਿੱਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਉਹ ਮੇਰੇ ਮਿੱਤਰਾ ਸੁਣ ਲਾ, ਇੰਨੀ ਕੁ ਤੇਰੀ ਮਣਿਆ ਦੇ ਬੰਦਿਆ, ਪਤਾ ਨਹੀਂ ਕਦੋਂ ਸੰਸਾਰ ਵਿੱਚ ਚਲੇ ਜਾ। ਮਹਾਰਾਜ ਜੀ ਨੂੰ ਸਵਾਲ ਕੀਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਚਲੋ ਆਮ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਇੰਨੀ ਕੁ ਮਨਿਆਦ, ਅਸੀਂ ਬਹੁਤੇ ਖਿਲਾਰੇ ਨਾ ਖਿਲਾਰੀਏ, ਕੁਝ ਧਿਆਨ ਪਰਮਾਤਮਾ ਵਾਲੇ ਪਾਸੇ ਰੱਖੀਏ, ਗੁਰੂ ਵਾਲੇ ਪਾਸੇ ਰੱਖੀਏ। ਪਰ ਸੰਸਾਰ ਵਿੱਚ ਬੰਦਾ ਹੀ ਜਾਂਦਾ ਹੈ ਕਿ ਹੋਰ ਵੀ ਸੰਸਾਰ ਵਿੱਚ ਰਿਸ਼ੀ ਮੁਨੀ ਦੇਵਤੀ ਹੋਏ ਨੇ, ਉਹਨੂੰ ਵੀ ਜਾਂਦੇ ਨੇ ਕਿ ਨਹੀਂ? ਤੇ ਸਤਿਗੁਰਾਂ ਨੇ ਨਾਲ ਦਾ ਸਲੋਕ ਕਿਤੇ ਪੜ੍ਹਨ ਦਾ ਸਮਾਂ ਮਿਲੇ ਪੜ੍ਹ ਕੇ ਵੇਖਿਓ, ਨਾਲ ਹੀ ਸਲੋਕ ਉਚਾਰਨ ਕਰ ਦਿੱਤਾ। ਕਹਿਣ ਲੱਗੇ, ਅਸੀਂ ਆਮ ਬੰਦੇ ਦੀ ਗੱਲ ਵੀ ਕਰਦੇ ਹਾਂ ਤੇ ਹੁਣ ਜਿਹੜੇ ਖਾਸ ਨੇ ਉਹਨਾਂ ਦੇ ਵੀ ਸੁਣ ਲਿਓ। ਪੁੱਛਿਆ ਜੀ ਉਹ ਕਿਹੜੇ? ਕਹਿਣ ਲੱਗੇ, ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਤੇਰੇ ਕਛ ਨਹੀਂ ਸੁਪਨੇ ਜਿਉ ਸੰਸਾਰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਹੁਤ ਚੇਤੇ ਕਰਾ, ਸਾਡੇ ਮਨ ਦੇ ਸ਼ੰਕੇ ਨਿਵਰਤ ਹੋ ਜਾਣ ਵੀ ਇਕੱਲਾ ਆਮ ਬੰਦੇ ਨੇ ਮੌਤ ਨੇ ਨਹੀਂ ਲੈ ਕੇ ਜਾਣਾ, ਇੱਥੇ ਤੇ ਵੱਡੇ ਵੱਡੇ ਬਾਦਸ਼ਾਹ ਆਏ ਨੇ, ਰਾਜੇ ਆਏ ਨੇ, ਉਹਨਾਂ ਨੇ ਵੀ ਜਾਣਾ ਪੈ ਗਿਆ। ਰਹਿਣ ਨਾ ਪਾਵਹ ਸੁਰ ਨਰ ਦੇਵਾ, ਸੁਹੀ ਮਹੱਲਾ ਪੰਜਵਾਂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ। ਰਹਿਣ ਨਾ ਪਾਵਹ ਸੁਰ ਨਰ ਦੇਵਾ, ਉਸ ਧਾਰੇ ਕਰ ਮੁਨਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨ ਦਰਸ਼ਨ ਪਾਇਆ, ਬਾਦਸ਼ਾਹ ਸਹਾ ਵਪਾਰੀ ਮਰਣਾ, ਜੋ ਦਿਸੈ ਸੋ ਕਾਲੇ ਖਰਣਾ, ਇਸ ਕਾਲ ਨੇ ਇਸ ਮੌਤ ਨੇ ਸਾਰਿਆਂ ਨੂੰ ਇੱਕ ਦਿਨ ਆਪਣੀ ਲਪੇਟ ਵਿੱਚ ਲੈ ਕੇ ਬਹਿ ਜਾਣਾ, ਕੋਈ ਵੀ ਤੋਂ ਬਚ ਨਹੀਂ ਸਕਦਾ। ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਫਰੀਦਾ, ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ। ਕੀ ਉਹਦੇ ਮਨ ਵਿੱਚ ਵਿਚਾਰ ਕਦੀ ਸੋਚਿਆ, ਇੱਕ ਬਗਲਾ ਦਰਿਆ ਦੇ ਕੰਢੇ ਦੇ ਉੱਤੇ ਮੱਛੀਆਂ ਨੂੰ ਸ਼ਿਕਾਰ ਬਣਾ ਰਿਹਾ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ। ਉਸ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਤੇ ਮੈਂ ਮੌਤ ਦੇ ਘਾਟ ਉਤਾਰਿਆ, ਕੋਈ ਮੇਰੇ ਸਿਰ ਤੇ ਵੀ ਮੌਤ ਹੈ ਜਿਹੜੀ ਮੇਰਾ ਇੰਤਜ਼ਾਰ ਕਰਦੀ ਪਈ, ਉਹਨੇ ਮੈਨੂੰ ਮੌਤ ਦੇ ਘਾਟ ਉਤਾਰ ਕੇ ਰੱਖ ਦੇਣਾ। ਕਿਉਂਕਿ ਇਹ ਸਮਝ ਬਾਣੀ ਪੜ੍ਹ ਕੇ ਆਉਣੀ, ਬਾਣੀ ਪੜ੍ਹਾਂਗੇ ਸਾਨੂੰ ਪਤਾ ਲੱਗੇਗਾ ਵੀ ਅਸੀਂ ਸੰਸਾਰ ਦੇ ਵਿੱਚ ਕੁਝ ਸਮੇਂ ਵਾਸਤੇ ਆਏ। ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆ, ਜੋ ਮਨ ਚਿੱਤ ਨਾ ਚੇਤੇ ਸਨ ਸਗਾਲੀ ਰੱਬ ਕੀਆਂ। ਜਿਹੜਾ ਜਿਸ ਪਾਸੇ ਕਦੀ ਸਾਡਾ ਧਿਆਨ ਨਹੀਂ ਸੀ ਗਿਆ, ਇਸ ਚੰਦਰੀ ਮੌਤ ਨੇ ਵੀ ਆ ਜਾਣਾ। ਕਹਿਣ ਲੱਗੇ, ਉਹ ਗੱਲਾਂ ਰੱਬ ਕਰਕੇ ਰੱਖ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਦੇ ਬੋਲ, ਉਹ ਕਹਿੰਦੇ ਨੇ, ਜੋ ਦਿਨ ਆਵਾ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਨਹੀਂ ਰੱਖਿਆ। ਕਹਿਣ ਲੱਗੇ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਰੀ ਉੱਪਰ ਮਰਨਾ। ਇੱਕ ਦਿਨ ਸਮਾਂ ਆਉਣਾ, ਜਿਵੇਂ ਦਿਨ ਨਹੀਂ ਰੁਕ ਰਹੇ, ਰਾਤਾਂ ਨਹੀਂ ਰੁਕ ਰਹੀਆਂ, ਬੰਦਿਆ ਤੇਰੀ ਵੀ ਉਮਰ ਨਹੀਂ ਰੁਕ ਰਹੀ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਤਾਂ ਤੇ ਮਹਾਰਾਜ ਜੀ ਨੇ ਬਾਣੀ ਵਿੱਚ ਇੱਕ ਨਹੀਂ ਦੋ ਨਹੀਂ, ਇੱਥੋਂ ਤੱਕ ਵੀ ਰਾਵਣ ਵਰਗਿਆਂ ਦੀ ਵੀ ਗੱਲ ਕਰ ਦਿੱਤੀ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦਿਆ ਨਾ ਬਾਤੀ। ਸਭ ਕੁਝ ਫਨਾ ਹੋਣ ਵਾਲਾ, ਸਭ ਕੁਝ ਖਤਮ ਹੋਣ ਵਾਲਾ। ਦਿਨ ਤੇ ਪਹਿਰ, ਭਗਤ ਕਬੀਰ ਸਾਹਿਬ, ਦਿਨ ਤੇ ਪਹਿਰ, ਪਹਿਰ ਤੇ ਘਰਿਆ ਆਵ ਘਟੇ ਤਨ ਸ਼ੀਜੇ, ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਨ ਬਿਦਕੀ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਹੂ ਕਹਿ ਕਾਕਾ। ਉਹ ਦਿਨ ਆਉਣ ਵਾਲਾ ਏ ਜਿਸ ਦਿਨ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਪਿੱਛੇ ਹੋ ਜਾਣਾ। ਪਿੱਛੇ ਹੋਣ ਤੋਂ ਭਾਵ ਮੌਤ ਆ ਜਾਣੀ, ਕਿੱਥੋਂ ਤੱਕ ਨਾਲ ਜਾਣਗੇ? ਸ਼ਮਸ਼ਾਨ ਘਾਟ ਤੱਕ, ਉਸ ਤੋਂ ਅੱਗੇ ਸਾਡੇ ਨਾਲ ਕੋਈ ਨਹੀਂ ਜਾਣਾ। ਸਮਾਂ ਆਉਂਦਾ ਬੰਦਾ ਆਪਣੀ ਉਮਰਾਂ ਭੋਗ ਕੇ ਚਲਾ ਜਾਣਾ। ਬੜੀ ਸੋਹਣੀ ਮਸਕੀਨ ਸਾਹਿਬ ਜੀ ਜਦੋਂ ਇਸ ਪ੍ਰਥਾਏ ਗੱਲ ਕਰਦੇ ਸਨ, ਆ 17 ਤਰੀਕ ਨੂੰ ਜਿਹੜੀ ਵੀਕ ਲੰਘੀ ਹੈ ਨਾ, ਆਪਾਂ ਸੰਗਰਾਂਦ ਦਾ ਦਿਹਾੜਾ ਵੀ ਮਨਾਇਆ, ਉਹਦੇ ਵਿੱਚ ਵੀ ਮਹਾਰਾਜ ਜੀ ਨੇ ਐਸਾ ਜ਼ਿਕਰ ਕੀਤਾ, ਭਾਦੋਏ ਭਰਮ ਭੁਲਾੜੀਆ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ, ਕੇਤ ਜਿੱਤ ਦਿਨ ਦੇਹ

ਮੈਂ ਨਹੀਂ ਮੌਤ ਦੀਆਂ ਗੱਲਾਂ ਕਰਦਾ, ਇੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ, ਮੈਂ ਤੇ ਉਹਨਾਂ ਦੀ ਵਿਆਖਿਆ ਕੀਤੀ ਨਾ, ਤੇ ਉਹਨਾਂ ਨੇ ਅੱਗੇ ਜਵਾਬ ਬੜਾ ਸੁਣਾ ਦਿੱਤਾ। ਕਹਿਣ ਲੱਗੇ ਜੇ ਮੈਂ ਨਾ ਵੀ ਗੱਲਾਂ ਕਰਾਂਗਾ ਮੌਤ ਦੀਆਂ, ਤੇ ਕੀ ਮੌਤ ਤੇਰੇ ਕੋਲ ਆਏਗੀ ਨੀ? ਜੇ ਤੂੰ ਨਾ ਵੀ ਮੌਤ ਦੀ ਗੱਲ ਸੁਣੇਗਾ ਤੇ ਮੌਤ ਨੇ ਤੇ ਤਾਂ ਵੀ ਆ ਜਾਣਾ। ਮਹਾਰਾਜ ਜੀ ਦੀਆਂ ਗੱਲਾਂ ਸੁਣ ਕੇ ਤੇ ਇਹ ਨਾ ਕਿਹਾ ਕਰ ਵੀ ਸਤਿਗੁਰੂ ਡਰਾਉਂਦੇ ਨੇ, ਸਤਿਗੁਰੂ ਸਾਨੂੰ ਜਗਾਉਂਦੇ ਨੇ। ਉਹ ਬੰਦੇ ਤੂੰ ਸੁੱਤਿਆ ਪਾਏ ਆ, ਸੁੱਤਿਆ ਪਿਆ ਹੈ, ਤੇਰੀ ਉਮਰ ਲੰਘਦੀ ਜਾਂਦੀ ਹੈ, ਬਹਤੀ ਜਾਤ ਕਦੇ ਦ੍ਰਿਸ਼ਟ ਨਾ ਤਾੜ, ਮਿਥਿਆ ਮੋਹ ਬੰਤ ਹਿੰਨਤ ਪਾਰਜ ਮਾਧਵੇ, ਭੱਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ। ਮਹਾਰਾਜ ਜੀ ਨੇ ਜੋ ਤੱਤ ਸਾਰ ਦੱਸਿਆ ਨਾ, ਉਹਦੇ ਵੱਲ ਧਿਆਨ ਦੇਈਏ, ਨਾ ਕਿ ਮਹਾਰਾਜ ਜੀ ਸਾਨੂੰ ਡਰਾ ਰਹੇ। ਨਹੀਂ, ਕਹਿਣ ਲੱਗੇ ਮਨੁੱਖਾ ਜਨਮ ਦੀ ਦਾਤ ਅਮੋਲਕ ਮਿਲੀ ਸੀ, ਉਹ ਭਲਿਆ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਨਾ ਜਾ, ਤੂੰ ਜਿੱਤ ਕੇ ਜਾ, ਉਸ ਪਰਮਾਤਮਾ ਨੂੰ ਚੇਤੇ ਰੱਖਿਆ ਕਰ। ਕਹਿਣ ਲੱਗੇ ਇੱਕ ਮਹਾਂਪੁਰਖਾਂ ਕੋਲ ਨਾ ਵੇਖੋ ਸਾਡੇ ਖਿਲਾਰੇ ਕਿੰਨੇ, ਇਸ ਪਾਸੇ ਸਾਡਾ ਧਿਆਨ। ਕਿਸੇ ਮਹਾਂਪੁਰਖਾਂ ਕੋਲ ਚੇਲਾ ਰਹਿੰਦਾ ਸੀ, ਤੇ ਚੇਲਾ ਜਦੋਂ 5-6 ਮਹੀਨੇ ਰਿਹਾ ਤੇ ਇੱਕ ਦਿਨ ਕਹਿਣ ਲੱਗਾ, ਮਹਾਂਪੁਰਖੋ ਮੈਨੂੰ ਛੁੱਟੀ ਦੇ ਦਿਓ, ਮੈਂ ਆਪਣੇ ਮਾਤਾ ਪਿਤਾ ਪਰਿਵਾਰ ਨੂੰ ਮਿਲਾਂ ਵਾਂ। ਤੇ ਮਹਾਂਪੁਰਖ ਕਹਿਣ ਲੱਗੇ ਵੀ ਚੱਲ ਕੋਈ ਗੱਲ ਨੀ, ਤੇਰਾ ਪਰਿਵਾਰ ਭੈਣ ਭਰਾ ਤੂੰ ਮਿਲਿਆ। ਕਹਿਣ ਲੱਗਾ ਜੀ 2 ਹਫ਼ਤਿਆਂ ਬਾਅਦ ਆ ਜਾਣ। ਉਹ ਮਹਾਂਪੁਰਖ ਕਹਿਣ ਲੱਗੇ ਵੀ ਚਲਾ ਜਾ, ਪਰ ਸਾਡੇ ਵਾਸਤੇ ਆਉਣ ਲੱਗਾ 3 ਕੁ ਚੀਜ਼ਾਂ ਲੈ ਕੇ ਆਏ। ਉਹ ਕਹਿਣ ਲੱਗਾ ਮਹਾਰਾਜ ਜ਼ਰੂਰ ਲੈ ਕੇ ਆਏ। ਤੇ ਉਹ ਕਹਿਣ ਲੱਗੇ ਬੇਟਾ ਲਿਖ ਲਾ, ਤੂੰ ਭੁੱਲ ਜਾਣਾ। ਪਰਿਵਾਰ ਵਿੱਚ ਜਦੋਂ ਬੰਦਾ ਆਉਂਦਾ ਨਾ, ਫਿਰ ਸਭ ਕੁਝ ਭੁੱਲ ਜਾਂਦਾ, ਨਾ ਗੁਰੂ ਚੇਤੇ ਨਾ ਰੱਬ ਚੇਤੇ ਨਾ ਕੋਈ, ਬੰਦਾ ਉਹਨਾਂ ਵਿੱਚ ਮਸਤ ਹੋ ਜਾਂਦਾ। ਕਹਿਣ ਲੱਗੇ ਬੇਟਾ ਲਿਖ ਲਾ। ਕਹਿਣ ਲੱਗਾ ਜੀ 7 ਵਜੇ ਲਿਖ ਲਿਆ। ਜਦੋਂ ਆਇਆ ਪਰਿਵਾਰ ਵਿੱਚ 2-4 ਮਹੀਨੇ ਰਿਹਾ, ਅੱਜ ਵਾਪਸ ਜਾਣ ਲੱਗਾ ਤੇ ਮਹਾਂਪੁਰਖਾਂ ਦੇ ਬੋਲ ਚੇਤੇ ਆ ਗਏ ਵੀ ਕੁਝ ਲਿਆਉਣ ਵਾਸਤੇ ਕਿਹਾ। ਘਰੋਂ ਤੁਰਿਆ ਤੇ ਇੱਕ ਬਾਜ਼ਾਰ ਵਿੱਚ ਚਲਾ ਗਿਆ। ਉਹ ਸੱਜਣ ਨੂੰ ਕਹਿਣ ਲੱਗਾ ਵੀ 3 ਕੁ ਸੌਦੇ ਨੇ ਮੈਨੂੰ ਦੇ ਦੇ। ਕਹਿਣ ਲੱਗੇ ਵੀ ਦੱਸ। ਉਹਨੇ ਦੱਸੇ। ਉਹ ਕਹਿਣ ਲੱਗੇ ਵੀ ਕਿਹੜਾ ਇਹ ਸੌਦੇ ਅੱਜ ਤੱਕ ਤੇ ਨਾ ਮੇਰੀ ਦੁਕਾਨ ਤੇ ਮੈਂ ਰੱਖੇ ਨੇ, ਨਾ ਕੋਈ ਮੇਰੇ ਕੋਲ ਲੈਣ ਆਇਆ, ਪਹਿਲੀ ਵਾਰੀ ਤੂੰ ਆਇਆ, ਇਹ ਮੇਰੇ ਕੋਲ ਨਹੀਂ, ਦੂਸਰੀ ਦੁਕਾਨ ਤੇ ਗਿਆ। ਉਹਨੂੰ ਵੀ ਬੜਾ ਹੈਰਾਨ ਹੋਇਆ, ਕਹਿਣ ਲੱਗੇ ਸ਼ਦਾਈ ਜਿਹਾ ਬੰਦਾ, ਇਹ ਸੌਦੇ ਕਿੱਥੋਂ ਮਿਲਣੇ? ਤੀਸਰੀ ਦੁਕਾਨ ਤੇ ਗਿਆ, ਤੂੰ ਭਲਾ ਪੁਰਖ ਬੈਠਾ ਸੀ। ਉਹ ਕਹਿਣ ਲੱਗੇ ਸੱਜਣਾ ਜਿਹੜਾ ਸੌਦਾ ਲੈਣ ਆਇਆ ਨਾ, ਮੈਨੂੰ ਦੱਸ ਤੈਨੂੰ ਦੱਸੇ ਕਿੰਨੇ ਨੇ? ਉਹ ਕਹਿਣ ਲੱਗੇ ਵੀ ਫਲਾਣੇ ਮਹਾਂਪੁਰਖਾਂ ਦਾ ਚੇਲਾ ਮੈਂ, ਉਹਨਾਂ ਨੇ ਮੈਨੂੰ ਕਿਹਾ ਵੀ ਲੈ ਕੇ ਆਈ। ਤੇ ਉਹ ਕਹਿਣ ਲੱਗੇ ਸੱਜਣਾ ਫਿਰ ਮਹਾਂਪੁਰਖਾਂ ਦੇ ਸੌਦੇ ਕਿਸੇ ਮਹਾਂਪੁਰਖ ਕੋਲੋਂ ਮਿਲਣਗੇ, ਦੁਕਾਨਾਂ ਤੋਂ ਨਹੀਂ ਮਿਲਣੇ। ਕਹਿਣ ਲੱਗੇ ਵੀ ਸਾਡੇ ਨਗਰ ਦੇ ਵਿੱਚ ਵੀ ਕੋਈ ਬ੍ਰਹਮ ਗਿਆਨੀ ਮਹਾਂਪੁਰਖ ਹੈ ਨੇ, ਤੂੰ ਉਹਨਾਂ ਕੋਲ ਚਲਾ ਜਾ, ਉਹ ਤੈਨੂੰ ਸੌਦਾ ਦੇਣਗੇ। ਉਹ ਸੱਜਣ ਉੱਥੇ ਚਲਾ ਗਿਆ। ਉੱਥੇ ਜਾ ਕਹਿਣ ਲੱਗਾ ਵੀ ਮੈਂ ਫਲਾਣੀ ਜਗ੍ਹਾ ਤੋਂ ਆਇਆ, ਆਹ ਸੌਦੇ ਲੈਣ ਵਾਸਤੇ ਬਾਜ਼ਾਰ ਘੁੰਮਿਆ, ਕਿਤੋਂ ਉਹਨੂੰ ਮਿਲਿਆ? ਜੇ ਤੁਹਾਡੇ ਕੋਲ ਸੌਦੇ ਹੈ ਤੇ ਉਹ ਤੁਸੀਂ ਮੈਨੂੰ ਦੇ ਦਿਓ। ਕਹਿਣ ਲੱਗੇ ਵੀ ਬੇਟਾ ਦੱਸ ਕੀ ਚਾਹੀਦਾ? ਤੇ ਸਭ ਤੋਂ ਪਹਿਲਾਂ ਧਿਆਨ ਦੇ ਕੇ ਸੁਣੇ ਜਿਹੜੇ ਖਿਲਾਰਿਆਂ ਵਿੱਚ ਅਸੀਂ ਪਏ। ਕਹਿਣ ਲੱਗੇ ਵੀ ਮੇਰੇ ਮਹਾਂਪੁਰਖਾਂ ਨੇ ਕਿਹਾ ਸੀ ਵੀ ਪਹਿਲਾ ਸੌਦਾ ਲਿਖ ਕੇ ਦਿੱਤਾ ਹੈ ਵਧੇ ਵਧੇ। ਉਹ ਕਹਿਣ ਲੱਗਾ ਬੇਟਾ ਇਹਦੇ ਸਾਹਮਣੇ ਲਿਖ ਲਾ ਤ੍ਰਿਸ਼ਨਾ। ਬੰਦੇ ਦੀ ਤ੍ਰਿਸ਼ਨਾ ਜਿਹੜੀ ਨਾ ਭੁੱਖ, ਉਹ ਕਦੀ ਘਟਣੀ ਨਹੀਂ, ਵੱਧਦੀ ਜਾਂਦੀ। ਅੱਜ ਬੰਦੇ ਕੋਲ 500 ਕਮਾਉਣ ਵਾਲਾ ਹੈ, 100 ਕਮਾਉਣ ਵਾਲਾ ਹੈ, ਜੇ ਉਹ ਲੱਖਾਂ ਵੀ ਕਮਾਉਣ ਵਾਲਾ ਬਣ ਜਾਏ ਨਾ, ਤਾਂ ਵੀ ਉਹਦੇ ਅੰਦਰ ਰਜੇਵਾ ਨਹੀਂ ਆਉਂਦਾ। ਮਹਾਰਾਜ ਨੇ ਤੇ ਬੰਦਿਆਂ ਦੀ ਗੱਲ ਨਹੀਂ ਕੀਤੀ, ਰਾਜਿਆਂ ਦੀ ਗੱਲ ਕੀਤੀ, ਵੱਡੇ ਵੱਡੇ ਰਾਜਨ ਰਭੂਮਨ, ਤਾਂ ਕੀ ਤ੍ਰਿਸ਼ਨਾ ਬਿਜ ਲਵਟ ਹੈ ਮਾਇਆ ਰਸ ਮਾਤੇ ਲੋਚਨ ਕਛੂ ਨਾ ਸੋਚੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇਹਦੇ ਨੇ ਧਰਾਪੇ ਬਿਨ ਹਰ ਕਹਾ ਅਖਾਈ। ਇਹਦੇ ਵਿੱਚੋਂ ਬੰਦੇ ਨੂੰ ਰਜੇਵਾ ਨਹੀਂ ਆਉਂਦਾ। ਉਹ ਕਹਿਣ ਲੱਗੇ ਬੇਟਾ ਦੇ ਸਾਹਮਣੇ ਲਿਖ ਲਾ ਵਧੇ ਵਧੇ ਦੇ ਸਾਹਮਣੇ ਲਿਖ ਲਾ ਤ੍ਰਿਸ਼ਨਾ, ਬੰਦੇ ਦੀ ਵੱਧਦੀ ਜਾਂਦੀ। ਕਹਿਣ ਲੱਗੇ ਵੀ ਦੂਸਰਾ ਸੌਦਾ? ਕਹਿਣ ਲੱਗੇ ਵੀ ਦੂਸਰਾ ਸੌਦਾ ਹੈ ਘਟੇ ਘਟੇ। ਉਹ ਕਹਿਣ ਲੱਗੇ ਵੀ ਇਹਦੇ ਸਾਹਮਣੇ ਲਿਖ ਲਾ ਉਮਰ, ਦਿਨ ਦਿਨ ਕਰ ਕਰਕੇ ਉਮਰ ਘਟਦੀ ਜਾਂਦੀ। ਤੀਸਰਾ ਸੌਦਾ? ਕਹਿਣ ਲੱਗੇ ਵੀ ਇੱਕ ਹੋਰ ਆ ਗਿਆ, ਪੁੱਛਿਆ ਜੀ ਉਹ ਕਿਹੜਾ? ਕਹਿਣ ਲੱਗੇ ਨਾ ਵਧੇ ਨਾ ਘਟੇ। ਕਹਿਣ ਲੱਗੇ ਬੇਟਾ ਇਹਦੇ ਸਾਹਮਣੇ ਲਿਖ ਲਾ ਸਵਾਸ, ਜਿੰਨੇ ਰੱਬ ਨੇ ਸਵਾਸ ਦੇ ਦਿੱਤੇ ਨੇ ਗੁਰਮੁਖੋ, ਨਾ ਕੋਈ ਬੰਦਾ ਵਧਾ ਸਕਦਾ ਜੇ ਨਾ ਘਟਾ ਸਕਦਾ। ਜਦੋਂ ਆ 3 ਸ਼ਬਦੇ ਲੈ ਕੇ ਲਿਖ ਕੇ ਚਲਾ ਗਿਆ, ਆਪਣੇ ਮਹਾਂਪੁਰਖਾਂ ਨੂੰ ਜਾ ਸਲਾਮ ਕੀਤੀ। ਕਹਿਣ ਲੱਗੇ ਵੀ ਆ ਬੇਟਾ ਆ ਗਿਆ। ਕਹਿਣ ਲੱਗੇ ਜੀ ਆ ਗਿਆ। ਪਰਿਵਾਰ ਦੀ ਹਾਲ ਚਾਲ ਪੁੱਛਿਆ। ਕਹਿਣ ਲੱਗੇ ਸ਼ਬਦੇ ਲੈ ਕੇ ਆਇਆ। ਕਹਿਣ ਲੱਗਾ ਮਹਾਰਾਜ ਜੀ ਲੈ ਕੇ ਤੇ ਆਇਆ ਹੈ, ਪਰ ਉਹ ਸੌਦਾ ਅਸਲ ਵਿੱਚ ਤੁਹਾਡੇ ਵਾਸਤੇ ਨਹੀਂ, ਉਹ ਸੌਦਾ ਅਸਲ ਵਿੱਚ ਸਾਡੇ ਵਾਸਤੇ ਹੈ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ ਮੈਨੂੰ ਪਤਾ ਲੱਗ ਗਿਆ
ਤ੍ਰਿਸ਼ਨਾ ਨੇ ਕਦੀ ਖਤਮ ਨਹੀਂ ਹੋਣਾ, ਇਹ ਦਿਨ ਬ ਦਿਨ ਵੱਧਦੀ ਜਾਂਦੀ ਏ, ਉਮਰ ਦਿਨ ਦਿਨ ਘਟਦੀ ਜਾਂਦੀ ਏ। ਸੁਹਾਸ ਪਰਮਾਤਮਾ ਨੇ ਕੀ ਗਿਣ ਕੇ ਦਿੱਤੇ ਨੇ, ਨਾ ਵਧਣੇ ਨੇ ਨਾ ਘਟਣੇ ਨੇ, ਤੇ ਜੇ ਪਰਮਾਤਮਾ ਨੇ ਸੁਹਾਸ ਗਿਣ ਕੇ ਦਿੱਤੇ ਨੇ, ਉਹ ਮਹਾਂਪੁਰਖ ਕਹਿਣ ਲੱਗੇ

0: ਕਿ ਬੇਟਾ ਫਿਰ ਦੁਨੀਆਂ ਦੇ ਜੰਜਾਲਾਂ ਵਿੱਚ ਇੰਨਾ ਖਚਿਤ ਨਾ ਹੋ ਜਾਈ ਜੇ ਸਵਾਸ ਗਿਣਤੀ ਦੇ ਮਿਲੇ ਨੇ ਇਹਨਾਂ ਸਵਾਸਾਂ ਨੂੰ ਅਜਾਈ ਨਾ ਜਾਣ ਦੀ ਜਿੰਨਾ ਹੋ ਸਕੇ ਵਾਹਿਗੁਰੂ ਦਾ ਨਾਮ ਜਪ ਲੈ ਬੰਦਗੀ ਕਰੀ ਕਿਉਂਕਿ ਇੱਕ ਦਿਨ ਤੈਨੂੰ ਸੰਸਾਰ ਵਿੱਚ ਜਾਣਾ ਪੈਣਾ ਅੱਜ ਉਹ ਭਜਨ ਮੇਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਜਿੰਨੀ ਚੱਲਣ ਜਾਣਿਆ ਜਿਨ੍ਹਾਂ ਨੂੰ ਬਾਣੀ ਪੜ ਕੇ ਇਹ ਸਮਝ ਆ ਗਈ ਵੀ ਮੈਂ ਸੰਸਾਰ ਵਿੱਚੋਂ ਚਲੇ ਜਾਣਾ ਸੇ ਕਿਉਂ ਕਰੇ ਵਿਥਾਰ ਉਹ ਬਹੁਤੇ ਖਿਲਾਰਿਆਂ ਵਿੱਚ ਨੇ ਮਸਤ ਹੁੰਦੇ ਹੁਣ ਵੇਖੋ ਸਾਡੇ ਖਿਲਾਰੇ ਕਿੱਥੋਂ ਸ਼ੁਰੂ ਹੁੰਦੇ ਬੰਦਾ ਕਹਿੰਦਾ ਵੀ ਮੈਨੂੰ ਸੁੱਖ ਚਾਹੀਦੇ ਨੇ ਫਿਰ ਸੁੱਖ ਪ੍ਰਾਪਤ ਕਰਨ ਵਾਸਤੇ ਜੋ ਸਾਧਨ ਇਕੱਠੇ ਕਰਦਾ ਜੋ ਸਾਧਨ ਇਕੱਠੇ ਕਰਦਾ ਸਾਰੀ ਉਮਰ ਬੰਦਾ ਸਾਧਨ ਇਕੱਠੇ ਕਰੀ ਜਾਂਦਾ ਮਾਇਆ ਇਕੱਠੀ ਕਰ ਲਵਾਂਗਾ ਆਹ ਵੀ ਚੀਜ਼ ਲੈ ਲਾ ਜਦੋਂ ਕਿਤੇ ਸਾਰਾ ਸਮਾਨ ਇਕੱਠਾ ਹੋਏ ਪਹਿਲੀ ਗੱਲ ਤੇ ਹੁੰਦਾ ਨਹੀਂ ਜੇ ਇਕੱਠਾ ਹੋ ਜਾਏ ਉਨੀ ਦਿਨ ਰੱਬ ਦੇ ਘਰ ਦੇ ਵਿੱਚ ਸਦੜੇ ਆ ਜਾਂਦੇ ਇੱਕ ਦਿਨ ਬੰਦੇ ਨੂੰ ਸਾਰਾ ਕੁਝ ਛੱਡ ਕੇ ਜਾਣਾ ਪੈਂਦਾ ਮਹਾਰਾਜ ਕਹਿਣ ਲੱਗੇ ਇੰਨੇ ਖਿਲਾਰਿਆਂ ਵਿੱਚ ਨਾ ਪਏ ਜਿੰਨਾ ਰੱਬ ਨੇ ਦਿੱਤਾ ਹਾਂ ਧਰਮ ਦੀ ਕਿਰਤ ਕਰ ਰਹੇ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਸਾਡੇ ਤਿੰਨ ਪਿੱਲਰ ਨੇ ਜਿਨ੍ਹਾਂ ਤੇ ਸਿੱਖੀ ਨੇ ਟਿਕਣਾ ਇਹਨਾਂ ਨੂੰ ਅਸੀਂ ਰੱਜ ਕੇ ਕਮਾਉਣਾ ਧਰਮ ਦੀ ਕਿਰਤ ਕਰਨੀ ਜਿੱਥੇ ਕਿਰਤ ਕਰਨੀ ਉੱਥੇ ਨਾਮ ਜਪਣਾ ਤੇ ਜਿੱਥੇ ਨਾਮ ਜਪਣਾ ਬੰਦਿਆ ਕੱਲਾ ਆਪਣੇ ਪਰਿਵਾਰ ਤੱਕ ਸੀਮਤ ਨਾ ਰਹੀ ਗੁਰੂ ਨਾਨਕ ਦਾ ਸਿੱਖ ਹੈ ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਵੰਡ ਕੇ ਛਕਣ ਵਾਲਾ ਹਰੇਕ ਦੀ ਮਦਦ ਕਰਨ ਵਾਲਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਲ ਚੱਲਣ ਸਾਰ ਨਾ ਜਾਣੇ ਕਾਜ ਸਵਾਰਨ ਹਾਰ ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਮੈਂ ਸੰਸਾਰ ਵਿੱਚ ਚਲੇ ਜਾਣਾ ਉਹ ਫਿਰ ਬੰਦਗੀ ਵਾਲੇ ਪਾਸੇ ਦੇ ਤੁਰਦੇ ਨੇ ਉਹ ਸਿਮਰਨ ਵਾਲੇ ਪਾਸੇ ਤੁਰਨੇ ਦੇ ਦੂਸਰਾ ਸਲੋਕ ਹੈ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਵੇਖੋ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਜੇ ਬੰਦੇ ਨੇ ਕਿਸੇ ਜਗ੍ਹਾ ਤੇ ਇੱਕ ਰਾਤ ਰਹਿਣਾ ਆਵੇ ਸਵੇਰੇ ਉਹਨੂੰ ਉੱਥੋਂ ਜਾਣਾ ਪਵੇ ਤੇ ਜੇ ਬੰਦਾ ਇੱਕ ਰਾਤ ਰਹਿਣ ਦੀ ਖਾਤਰ ਸਾਰਾ ਕਮਰਾ ਹੀ ਭਰ ਲੈ ਵੀ ਮੈਂ ਆਹ ਵੀ ਇਕੱਠਾ ਕਰ ਲਾ ਆਹ ਵੀ ਇਕੱਠਾ ਕਰ ਲਾਂ ਤੇ ਸਵੇਰੇ ਜਾਣਾ ਪਵੇ ਤੇ ਜਾਣ ਲੱਗਿਆ ਇੱਕ ਵੀ ਚੀਜ਼ ਨਾਲ ਨਾ ਜਾਣੀ ਹੋਵੇ ਤੇ ਬੰਦਾ ਮੱਥੇ ਤੇ ਹੱਥ ਹੀ ਮਾਰੇਗਾ ਨਾ ਵੀ ਨਾ ਤੇ ਰਾਤ ਮੈਂ ਆਰਾਮ ਕੀਤਾ ਸਾਰਾ ਦਿਨ ਰਾਤ ਚੀਜ਼ਾਂ ਇਕੱਠੀਆਂ ਕਰਦਾ ਰਿਹਾ ਤੇ ਸਵੇਰੇ ਇੱਕ ਵੀ ਮੇਰੇ ਨਾਲ ਨਹੀਂ ਚੱਲੀ ਮਹਾਰਾਜ ਕਹਿਣ ਲੱਗੇ ਆ ਸਾਰੀ ਜ਼ਿੰਦਗੀ ਇੱਕ ਰਾਤ ਮਿਲੀ ਅਸੀਂ ਉਹ ਚੀਜ਼ਾਂ ਇਕੱਠੀਆਂ ਕਰ ਰਹੇ ਹਾਂ ਜਿਹੜੀਆਂ ਸਾਡੇ ਨਾਲ ਨਹੀਂ ਜਾਣ ਵਾਲੀਆਂ ਇਹ ਮਹਾਰਾਜ ਨੇ ਉਪਦੇਸ਼ ਚਾਰ ਉਦਾਸੀਆਂ ਦੇ ਵਿੱਚ ਦੁਨੀ ਚੰਦ ਵਰਗਿਆਂ ਨੂੰ ਤੇ ਉਹ ਜਿਹੜੇ ਵੱਡੇ ਵੱਡੇ ਬਾਦਸ਼ਾਹ 40 ਗੰਜ ਜੋੜਨ ਵਾਲੇ ਸੀ ਉਹਨਾਂ ਨੇ ਇਹ ਉਪਦੇਸ਼ ਦਿੱਤਾ ਸੀ ਜਿਹੜੇ ਕਹਿੰਦੇ ਸੀ ਬਾਬਾ ਰੋੜੀਆਂ ਇਕੱਠੀਆਂ ਕਰੀਆਂ ਜਾਣਾ ਇਹਨਾਂ ਕਿੱਥੇ ਤੇਰੇ ਨਾਲ ਜਾਣਾ ਕੀ ਕੰਮ ਆਉਣਗੀਆਂ ਤੇ ਬਾਬੇ ਨਾਨਕ ਨੇ ਕਿਹਾ ਸੀ ਭਲਿਓ ਜੇ ਮੇਰੀਆਂ ਇਹ ਰੋੜੀਆਂ ਕੰਮ ਨਹੀਂ ਆਉਣੀਆਂ ਜਿਹੜੇ 40 ਗੰਜ ਤੂੰ ਜੋੜੀ ਬੈਠਾ ਕੀ ਉਹ ਤੇਰੇ ਨਾਲ ਚੱਲ ਜਾਣਗੇ ਜਿਹੜੀ ਨਾਲ ਜਾਣ ਵਾਲੀ ਚੀਜ਼ ਹੈ ਉਹਨੂੰ ਇਕੱਠਾ ਕਰੇ ਨਾਲ ਜਾਣ ਵਾਲੀ ਕੀ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਕੀ ਜਾਣੇ ਹਰ ਹਰ ਨਾਮ ਕਮਾਉਣਾ ਨਾਨਕੇ ਤਨ ਸਾਰ ਜਹਾਂ ਪੰਥ ਤੇਰਾ ਕੋਨ ਸਜਾਨੂ ਹਰ ਕਾ ਨਾਮ ਤੇ ਨਾਲ ਪਛਾਣੂ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ ਭਲਿਆ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ ਫਿਰ ਤੇ ਪਛਤਾਵਾ ਹੀ ਪੱਲੇ ਰਹਿ ਜਾਏਗਾ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਮੈਂ ਆਰੰਭ ਵਿੱਚ ਬੇਨਤੀ ਕੀਤੀ ਇੱਕ ਇੱਕ ਸਲੋਕ ਜਿਹੜਾ ਬੜਾ ਗਹਿਰਾ ਰਾਜ ਛਪਾਈ ਬੈਠਾ ਇੱਕ ਇੱਕ ਸਲੋਕ ਨੂੰ ਖੋਲਣ ਲੱਗਿਆ ਸਮਾਂ ਚਾਹੀਦਾ ਕਹਿਣ ਲੱਗੇ ਬੰਦੇ ਦਾ ਸੁਭਾਅ ਬਣ ਗਿਆ ਬੱਧਾ ਚੱਟੀ ਕੰਮ ਕਰ ਰਿਹਾ ਕਿ ਇਹੋ ਜਿਹੇ ਕੰਮ ਨੇ ਜਿਹੜਾ ਸਾਡਾ ਕਰਨ ਨੂੰ ਜੀ ਨਹੀਂ ਕਰਦਾ ਪਰ ਮਜਬੂਰੀ ਵੱਸ ਕਰਨੇ ਪੈਂਦੇ ਨੇ ਕਿਤੇ ਜਾਣਾ ਹੋਵੇ ਬੰਦਾ ਕਹਿੰਦਾ ਮੇਰਾ ਜੀ ਨਹੀਂ ਕਰਿਆ ਪਰ ਰਿਸ਼ਤੇਦਾਰ ਜ਼ੋਰ ਲਾ ਰਹੇ ਨੇ ਬੱਧੋ ਚਿੱਟੀ ਜਾਣਾ ਪੈਂਦਾ ਗੁਰੂ ਘਰ ਦੇ ਵਿੱਚ ਕਹਿੰਦਾ ਵੀ ਗੁਆਂਢੀ ਜਾ ਰਹੇ ਨੇ ਜੇ ਮੈਂ ਨਾ ਗਿਆ ਤਾਂ ਲੋਕ ਕੀ ਕਹਿਣਗੇ ਜੀ ਨਹੀਂ ਕਰਦਾ ਪਰ ਬੰਦੇ ਨੂੰ ਵੇਖੋ ਵੇਖੀ ਕਰਨਾ ਪੈਂਦਾ ਨਹੀਂ ਜੇ ਵੇਖੋ ਵੇਖੀ ਕਰਾਂਗੇ ਨਾ ਉਹਦੇ ਵਿੱਚ ਕੋਈ ਲਾਭ ਨਹੀਂ ਹੋਏ ਉਹਦੇ ਵਿੱਚ ਪ੍ਰਾਪਤੀ ਨਹੀਂ ਹਾਂ ਹੁਣ ਤੁਸੀਂ ਦਫ਼ਤਰ ਵਿੱਚ 8 ਘੰਟੇ ਕੰਮ ਕਰਦੇ ਜੇ ਬੱਧਾ ਚਿੱਟੀ ਜਾਓਗੇ ਮਜਬੂਰੀ ਵੱਸ ਜਾਓਗੇ ਨਾ ਤੁਹਾਡਾ ਉੱਥੇ ਸਮਾਂ ਪਾਸ ਹੋਣਾ ਹੈ ਨਾ ਤੁਸੀਂ ਉਸੇ ਕੰਮ ਕਰ ਸਕੋਗੇ ਨਾ ਤੁਹਾਡਾ ਮਨ ਲੱਗੇਗਾ ਪਰ ਜੇ ਖੁਸ਼ੀ ਨਾਲ ਜਾਵਾਂਗੇ ਤੇ ਸਭ ਕੁਝ ਹੋਏਗਾ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਲਿਆ ਗੁਰੂ ਘਰ ਦੇ ਵਿੱਚ ਆਉਣਾ ਬੱਧਾ ਚਿੱਟੀ ਨਾ ਆਇਆ ਕਰ ਸਿਮਰਨ ਕਰਦਾ ਪਾਠ ਕਰਨ ਬਹਿ ਗਿਆ ਬੱਧਾ ਚਿੱਟੀ ਨੂੰ ਖੁਸ਼ੀ ਦੇ ਨਾਲ ਕਰਿਆ ਗੁਰੂ ਦੀ ਕਿਰਪਾ ਵਾਸਤੇ ਕਰਿਆ ਕਰ ਵਾਹਿਗੁਰੂ ਦੀ ਬਖਸ਼ਿਸ਼ ਮਿਲੇਗੀ ਇਹਦੇ ਤੋਂ ਖੁਸ਼ੀ ਦੇ ਨਾਲ ਕੰਮ ਕਰ ਬੱਧਾ ਚਿੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਏ ਨਾਨਕ ਕਾਰਜ ਸਾਰ ਜਿਹੜਾ ਮਨ ਦੀ ਖੁਸ਼ੀ ਨਾਲ ਕੰਮ ਕੀਤਾ ਜਾਂਦਾ ਹੈ ਨਾ ਉਹਦੇ ਵਿੱਚੋਂ ਆਨੰਦ ਮਿਲਦਾ ਮਹੱਲਾ ਦੂਜਾ ਮਨ ਹੱਠ ਤਰਫ ਨੇ ਜੇ ਪਈ ਜੇ ਬਹੁਤਾ ਕਾਲੇ ਕਈ ਇਹੋ ਜਿਹੇ ਕਾਰਜ ਨੇ ਜਿਹੜਾ ਬੰਦਾ ਆਪਣੇ ਮਨ ਦੇ ਹੱਠ ਨਾਲ ਕਰ ਲੈਂਦਾ ਪਰ ਰੱਬ ਵਾਲਾ ਪਾਸਾ ਜਿਹੜਾ ਹੈ ਨਾ ਉਹ ਮਨ ਦੇ ਹੱਥ ਨਾਲ ਨਹੀਂ ਜੇ ਜਿੱਤੇ ਉਹ ਤੇ ਗੁਰੂ ਦੀ ਬਖਸ਼ਿਸ਼ ਵਾਹਿਗੁਰੂ ਦੀ ਕਿਰਪਾ ਨਾਲ ਜਿੱਤਿਆ ਜਾਣਾ ਤਰਫ ਜਿਣਾ ਸਤ ਭਾਓ ਦੇ ਭਾਓ ਕਹਿੰਦੇ ਨੇ ਪ੍ਰੇਮ ਉਸ ਪਰਮਾਤਮਾ ਦੇ ਸਾਡੇ ਅੰਦਰ ਪ੍ਰੇਮ ਹੋਏਗਾ ਨਾ, ਫਿਰ ਪਰਮਾਤਮਾ ਦੀ ਬਖਸ਼ਿਸ਼ ਲੈ ਸਕਾਂਗੇ, ਹੱਥ ਦੇ ਨਾਲ ਨਹੀਂ। ਜਨ ਨਾਨਕ ਸ਼ਬਦ ਵਿਚਾਰੇ ਜਿਹੜੇ ਗੁਰੂ ਦੀ ਸ਼ਬਦ ਦੀ ਵਿਚਾਰ ਵਿੱਚ ਜੁੜੇ ਗਏ, ਜਿਨ੍ਹਾਂ ਨੂੰ ਇਹ ਸੋਝੀ ਆ ਗਈ, ਉਹਨਾਂ ਨੂੰ ਪਤਾ ਲੱਗਦਾ ਵੀ ਪਰਮਾਤਮਾ ਦੀ ਬਖਸ਼ਿਸ਼ ਕਿਵੇਂ ਮਿਲਣੀ, ਕਿਵੇਂ ਮਿਲਣੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਕਰਨ ਵਾਲਿਆਂ ਨੂੰ ਗੁਰੂ ਦੀ ਬਖਸ਼ਿਸ਼, ਪ੍ਰੇਮ ਕਰਨ ਵਾਲਿਆਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਮਿਲਦੀ ਜੀ। ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ, ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੇ ਸੋ। ਜਿਸ ਪਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ, 84 ਲੱਖ ਜੂਨਾਂ ਪੈਦਾ ਕੀਤੀਆਂ, ਕੋਟ ਬ੍ਰਹਿਮੰਡ ਬਣਾਏ ਨੇ, ਉਹੀ ਸਭ ਕੁਝ ਕਰਨ ਵਾਲਾ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ, ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੀਤਾ। ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਓ, ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਨੂੰ ਸਮੇਟਣ ਵਾਲਾ। ਜੁਗ ਚਾਰੇ ਸਭ ਭਾਵ ਥੱਕੀ ਕਿੰਨ ਕੀਮਤ ਹੋਈ, ਅੱਜ ਤੱਕ ਪਰਮਾਤਮਾ ਦੀ ਪੂਰੀ ਪ੍ਰੋਪਰ ਜਾਣਕਾਰੀ ਨਹੀਂ ਕੋਈ ਦੇਖ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਦੱਸ ਨਹੀਂ ਸਕਦਾ ਵੀ ਕਿੱਡਾ ਕੁ ਵੱਡਾ ਪਰਮਾਤਮਾ ਹੈ, ਕਿਵੇਂ ਸਾਡੇ ਜੀਵਾਂ ਦੀ ਸੰਭਾਲ ਕਰ ਰਿਹਾ। ਸਤਿਗੁਰ ਏਕ ਵਖਾਲਿਆ ਮਨ ਤਨ ਸੁਖ ਹੋਈ। ਮਹਾਰਾਜ ਕਹਿੰਦੇ ਨੇ ਮੈਨੂੰ ਤੇ ਸਤਿਗੁਰੂ ਨੇ ਇੱਕ ਪਰਮਾਤਮਾ ਵਿਖਾ ਦਿੱਤਾ, ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜ ਦਿੱਤਾ ਹੈ, ਤੇ ਜਦੋਂ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ, ਮੈਂ ਰੱਬ ਨਾਲ ਜੁੜ ਗਿਆ, ਮਨ ਤਨ ਸੁਖ ਹੋਈ, ਮਨ ਵਿੱਚ ਵੀ ਤੇ ਤਨ ਵਿੱਚ ਵੀ ਸੁਖ ਆ ਗਿਆ। ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ। ਮਹਾਰਾਜ ਜੀ ਕਹਿੰਦੇ ਸਿੱਖਾ ਤੂੰ ਵੀ ਗੁਰੂ ਵਾਲਾ ਬਣ, ਉਸ ਪਰਮਾਤਮਾ ਨੂੰ ਸਲਾਹਿਆ ਕਰ, ਉਹਦੀ ਬੰਦਿਆਂ ਬੰਦਗੀ ਕਰਿਆ ਕਰ, ਬਸ ਇਹ ਜੀਵਨ ਦਾ ਲਾਭ ਹੈ। ਜੇ ਖੱਟ ਕੇ ਜਾਏਗਾ ਤੇਰਾ ਲੋਕ ਤੇ ਪਰਲੋਕ ਸੇ ਲਾਏਗਾ। ਸਤਿਗੁਰ ਕਿਰਪਾ ਕਰਨ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਐਸੇ ਗੁਰੂ ਦੇ ਚਰਨਾਂ ਵਿੱਚ ਰੋਜ਼ ਜੁੜਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਆਓ ਅਗਲਾ ਪ੍ਰੋਗਰਾਮ, ਸਤਿਕਾਰਯੋਗ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਮੱਘਰ ਸਾਹਿਬ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਸੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਓ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਠੀਕ 10:45 ਤੱਕ। ਸੂਚਨਾਵਾਂ, ਹਰ ਰੋਜ਼ ਦੀ ਤਰ੍ਹਾਂ 9 ਤੇ 100 ਸਾਲ ਵਾਸਤੇ ਆਪ ਜੀ ਨੂੰ ਬੇਨਤੀ ਹੈ ਦਸਵੰਧ ਕੱਢਣ ਲਈ, ਮੈਂ ਸੰਖੇਪ ਰੂਪ ਚੱਲਣ ਲੱਗਾ ਜੀ। ਦੂਸਰਾ ਸਬੱਧ ਦੇ ਭਲੇ ਲਈ ਸਹਿਜ ਪਾਠ ਅਜੇ ਵੀ ਆਪਾਂ ਰੱਖ ਰਹੇ ਹਾਂ, ਜੇ ਇਹਨਾਂ ਨੇ ਕੱਲ੍ਹ ਵੀ ਇੱਕ ਮੈਨੂੰ ਡੈਨਵਿਲ ਤੋਂ ਟੈਕਸਟ ਆ ਗਈ ਆ ਕਿ ਉਹਨਾਂ ਨੇ ਵੀ ਸਹਿਜ ਪਾਠ ਰੱਖਿਆ ਅਤੇ ਉਹ ਪੁੱਛ ਰਿਹਾ ਸੀ ਭੋਗ ਕਦੋਂ ਪਾਉਣੇ ਨੇ। ਭੋਗ ਆਪਾਂ ਨੇ ਅਕਤੂਬਰ ਦੇ ਅਖੀਰਲੇ ਹਫ਼ਤੇ ਪਾਵਾਂਗੇ ਜੀ। ਅੱਗੇ ਚਲੀਏ, ਕਾਰ ਪਾਰਕ ਆਪਣੇ ਅੱਜ ਖਿਆਲ ਨਾ ਕਰਨੀਆਂ ਹੈਗੀਆਂ, ਕਿਉਂਕਿ ਮੇਰੇ ਨਾਲ ਮੁਕਾਬਲਾ ਹੋ ਗਿਆ ਸਿਕਿਉਰਿਟੀ ਵਾਲਿਆਂ ਦਾ, ਅਤੇ ਉਹ ਕਹਿੰਦੇ ਕਿ ਦੇਖੀਏ ਤੁਸੀਂ ਜਿੱਤਦੇ ਹੋ ਕਿ ਅਸੀਂ ਜਿੱਤਦੇ ਹਾਂ ਜੀ ਸਾਈਟੇਸ਼ਨ ਦੇ ਚ, ਅਤੇ ਸਾਈਟੇਸ਼ਨ ਵੀ ਉਹ ਦੂਜੀਆਂ ਹੋਣੀਆਂ ਜੀ, ਪੁਲਿਸ ਨੂੰ ਸੱਦ ਕੇ ਦੇਣੀਆਂ ਉਹ ਕਹਿੰਦੇ ਅਸੀਂ। ਅਤੇ ਮੈਂ ਕਿਹਾ ਕੋਈ ਨਹੀਂ, ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਆਪਣਾ ਕਰਦੇ ਹਾਂ। ਵੀ ਸੰਗਤਾਂ ਨੂੰ ਕਹਿੰਦੇ ਹਾਂ ਵੀ ਕੋਈ ਵੀ ਗਲਤ ਪਾਰਕ ਨਾ ਕਰੇ, ਕਿਸੇ ਦਾ ਥਾਂ ਨਾ ਰੋਕੇ, ਸੜਕ ਨਾ ਰੋਕੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਹੈਗਾ ਜੀ 30 ਅਗਸਤ ਨੂੰ। ਕਾਲਜ ਪ੍ਰੈਪ ਦੀਆਂ ਕਲਾਸਾਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ, ਲਾਭ ਤੋਂ ਉਠਾਓ। ਬੱਚੇ ਬੱਚੀਆਂ ਜੋ ਹਾਈ ਸਕੂਲ 'ਚ ਪੜ੍ਹਦੇ ਨੇ ਸਾਰਿਆਂ ਨੂੰ ਉੱਥੇ ਦਾਖਲ ਕਰਾਓ, ਸਾਇੰਸ ਮੈਥ ਅਤੇ ਇੰਗਲਿਸ਼ ਦੀ ਕੋਚਿੰਗ ਕਰਦੇ ਨੇ। 31 ਰਾਗ ਦੌਰਾਨ 8ਵਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਦੁਆਰਾ ਉਹ ਆਪਾਂ ਕਰਨ ਜਾ ਰਹੇ ਹਾਂ ਸਤੰਬਰ 11, 12, 13 ਨੂੰ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਦੇ ਵਿੱਚ ਆ ਰਿਹਾ 12 ਤਰੀਕ ਨੂੰ, ਉਹ ਵੀ ਆਪਾਂ ਮਨਾਉਣਾ ਉਦੋਂ ਨੂੰ ਉਸੇ ਕੀਰਤਨ ਦਰਬਾਰ ਦੇ ਨਾਲ। ਬਾਕੀ ਕਾਫੀ ਸੂਚਨਾਵਾਂ ਮੈਂ ਛੱਡਣ ਚੱਲੇ ਹਾਂ ਅਤੇ ਅੱਜ ਦੀ ਗੱਲ ਕਰ ਲਵਾਂ। ਅੱਜ ਕਿਆਨੀ ਨਵਨੀਤ ਸਿੰਘ ਜੀ ਹੋਣਾਂ ਨੂੰ ਇਹ ਅਸਾਈਨਮੈਂਟ ਦਿੱਤੀ ਗਈ ਕਿ ਉਹਨਾਂ ਨੇ ਅੱਜ ਧਰਮ ਦੇ ਉੱਤੇ ਬੋਲਣਾ ਹੈਗਾ, ਕਥਾ ਕਰਨੀ, ਭਾਵ ਧਰਮ ਕੀ ਹੈ, ਕੀ ਧਰਮੀ ਹੋਣਾ ਜ਼ਰੂਰੀ ਹੈ, ਗੁਰਬਾਣੀ ਦੇ ਆਧਾਰ 'ਤੇ ਸਾਰਾ ਕੁਛ ਹੋਣਾ, ਜ਼ਰੂਰ ਸਰਵਣ ਕਰਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਜਿਹੜੇ ਨਹੀਂ ਧਰਮੀ ਉਹਨਾਂ ਨੂੰ ਪਤਾ ਲੱਗੇ ਕਿਉਂ ਧਰਮੀ ਹੋਣਾ ਚਾਹੀਦਾ। ਗੁਰੂ ਨਾਨਕ ਖਾਲਸਾ ਸਕੂਲ ਦਾ 38ਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਜੀ। ਬਹੁਤ ਸਾਰੇ ਨਿਸ਼ਕਾਮ ਸੇਵਾ ਕਰ ਰਹੇ, ਮੈਂ ਸਵੇਰੇ ਵੀ ਕਿਹਾ ਸੀ, ਮੈਂ ਤਾਂ ਨਹੀਂ ਉਹਨਾਂ ਵਿੱਚੋਂ 38 ਸਾਲ ਵਾਲੇ ਚੋਂ, ਪਰ ਗੁਰੂ ਦੀ ਕਿਰਪਾ ਜਿਹਨਾਂ 'ਤੇ ਉਹ ਕਰ ਰਹੇ ਨੇ ਅਤੇ ਉਹ ਮੈਂ ਠੀਕ ਹੈ ਉਹਨਾਂ ਨਾਲ ਸੀਗਾ ਕਾਫੀ ਚਿਰ, ਪਰ ਵਿੱਚੋਂ ਫਿਰ ਛੱਡਣਾ ਪੈ ਗਿਆ ਇਸ ਪਾਸੇ ਆਉਣ ਕਰਕੇ। ਅਤੇ ਉਹ ਬੱਚੇ ਬੱਚੀਆਂ ਦਾਖਲ ਜ਼ਰੂਰ ਕਰਾਓ, ਕਿਉਂਕਿ ਜੇ ਪੰਜਾਬੀ ਜਾਣਗੇ, ਗੁਰਬਾਣੀ ਨਾਲ ਜੁੜਨਗੇ, ਗੁਰੂ ਨਾਲ ਜੁੜਨਗੇ, ਗੁਰੂ ਦੀ ਸੰਗਤ ਬਣਨਗੇ ਅਤੇ ਸੇਵਾਦਾਰ ਵੀ ਬਣਨਗੇ ਅਤੇ ਮਾਤਾ ਪਿਤਾ ਦਾ ਵੀ ਸੇਵਾਦਾਰ ਬਣਨਗੇ ਨਾਲ ਹੀ। ਆਪ ਨੇ ਰਹਿਣ ਨਹੀਂ ਦੇਣਾ ਕਿਸੇ ਨੂੰ ਜਿਹੜਾ ਬੱਚਾ ਹਾਈ ਸਕੂਲ ਤੱਕ ਜਾਂਦਾ, ਬੱਚੇ ਬੱਚੀ ਨੂੰ ਦਾਖਲ ਕਰਾਓ, ਅਜੇ ਵੀ ਦਾਖਲਾ ਉਹ ਲੈ ਕਰ ਰਹੇ ਨੇ ਇੰਟਰਨੈਟ 'ਤੇ ਜਾ ਕੇ। ਬਾਕੀ ਸੂਚਨਾਵਾਂ ਮੈਂ ਹੁਣ ਛੱਡ ਜਾਣੀਆਂ ਜੀ ਸਾਰੀਆਂ ਜੀ, ਅਤੇ ਆਓ ਹੁਣ ਆਪਾਂ ਕੀਰਤਨ ਸਰਵ ਕਰੀਏ। ਭਾਈ ਸਾਹਿਬ ਸੁਨਾਮ ਸਿੰਘ ਜੀ ਅਤੇ ਉਹਨਾਂ ਜਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਮੱਥੇ ਤੇ ਕੋਈ ਕਲੰਕ ਲੱਗ ਜਾਏ ਨਾ ਗੁਰੂ ਪਿਆਰਿਓ, ਉਹ ਵੀ ਧੋ ਦਿੰਦਾ। ਬਖਤ ਤੋਂ ਪਾਵਨ ਕਰ ਦੇਣ ਵਾਲਾ ਰੱਬ ਦਾ ਨਾਮ ਹੈ। ਵਿਸਥਾਰ ਸਾਹਿਬ ਭਗਤ ਜੀ ਨੇ ਇਹ ਪਾਵਨ ਸ਼ਬਦ ਵਿੱਚ ਸਮਝਾਉਣਾ ਕੀਤਾ, ਆਓ ਪਿਆਰ ਦੇ ਨਾਲ ਗਾਇਨ ਕਰੀਏ।

0: ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਇੱਥੇ ਹੀ ਦੱਸ ਰਿਹਾ ਦਾ ਸਮਾਂ ਸਮਾਪਤ ਹੈ ਜੀ। ਆਓ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਾਰੀਆਂ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਥਾਂ ਨਾ ਹੈ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੋਂ ਜੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਅਤੇ ਕਥਾ ਸਰਨ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਸੁੰਦਰ ਸ਼ਬਦ ਸੀ ਅਖੀਰਲਾ, ਸੁਣ ਸੁਣ ਜੀਵਾਂ ਤੇਰੀ ਬਾਣੀ। ਕਮਾਲ ਦਾ ਸ਼ਬਦ ਸੀ, ਕਮਾਲ। ਕੀ ਮੈਂ ਕਰਦਾ ਇਹ ਕਿ ਮੈਂ ਸੁਣਦਾ ਜੇ ਕਹਿੰਦਾ ਬਾਕੀਆਂ ਨੂੰ, ਇਹ ਸੋਚਣਾ ਪੈਣਾ ਮੈਨੂੰ। ਗੁਰੂ ਕਿਰਪਾ ਕਰੇ ਸਾਡਾ ਜੀਵਨ ਅਜਿਹਾ ਬਣ ਜਾਏ ਕਿ ਅਸੀਂ ਬਾਣੀ ਸੁਣੀਏ, ਬੈਠ ਕੇ ਬਾਣੀ ਸੁਣੀਏ, ਬਾਣੀ ਸੁਣੀਏ। ਸੂਚਨਾਵਾਂ ਨੌ ਅਤੇ ਸੌ ਸਾਲ ਲਈ ਜੋ ਕੰਸਟਰਕਸ਼ਨ ਚੱਲ ਰਹੀ, ਇਸ ਦੇ ਸੰਬੰਧ ਕੱਢਣ ਦੀ ਕਿਰਪਾ ਕਰਨੀ। ਮੈਂ ਕਾਫੀ ਸੰਖੇਪ ਰੂਪ ਚੱਲਣਾ, ਸੂਚਨਾਵਾਂ ਬਹੁਤ ਨੇ, ਸਾਰੀਆਂ ਕੋਸ਼ਿਸ਼ ਕਰਦਾ ਮੈਂ ਦੇ ਦੇਵਾਂ। ਸਹਿਜ ਪਾਠ ਆਪਾਂ ਹਜੇ ਵੀ ਰੱਖ ਰਹੇ ਹਾਂ, ਜਿਹਨਾਂ ਨੇ ਘਰਾਂ 'ਚ ਸਤਿਵਰਤ ਦੀ ਪੱਲੜੀ, ਆਪਣਾ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦਿਓ। ਕੱਲ੍ਹ ਵੀ ਦੱਸਿਆ ਸੀ ਮੈਂ ਸਵੇਰੇ ਕਿ ਮੈਨੂੰ ਪਰਿਵਾਰ ਨੇ ਭੇਜਤਾ ਸੀ ਕੱਲ੍ਹ, ਸੋ ਭੋਗ ਪੈਣਗੇ 1 ਅਕਤੂਬਰ ਦੇ ਅਖੀਰ ਲਈ ਆਫਿਸ 'ਚ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ 30 ਅਗਸਤ ਨੂੰ ਜੀ। ਕਾਲਜ ਪ੍ਰੈਪ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ 3 ਸਤੰਬਰ ਨੂੰ, ਲੇਬਰ ਡੇ ਆ ਰਿਹਾ 7 ਸਤੰਬਰ ਨੂੰ, ਅਤੇ 11, 12, 13 ਤਿੰਨ ਦਿਨ ਦਾ 31 ਰਾਗ ਦਰਬਾਰ ਪਰ ਚੈਨਲ ਦੇ 8ਵੇਂ ਸਾਲ ਸ਼ੁਰੂ ਕਰਨ ਜਾ ਰਿਹਾ ਜੀ। ਆਪ ਜੀ ਨੂੰ ਬੇਨਤੀ ਆ ਕੀਰਤਨ ਸਰਵਣ ਕਰਨ ਲਈ ਉਹਨਾਂ ਦਿਨਾਂ 'ਚ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 12 ਸਤੰਬਰ ਨੂੰ, ਗੁਰਤਾ ਗੱਦੀ ਤੰਤਰ ਗੁਰੂ ਅਰਜਨ ਦੇਵ ਜੀ ਦੀ ਹੈ 13 ਸਤੰਬਰ ਨੂੰ, 14 ਸਤੰਬਰ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, 18 ਸਤੰਬਰ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਦਾ ਪੁਰਬ, 24 ਸਤੰਬਰ ਨੂੰ ਗੁਰਤਾ ਗੱਦੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, 26 ਸਤੰਬਰ ਨੂੰ ਜੋਤੀ ਜੋਤ ਧੰਨ ਧੰਨ

ਬੀਬੀ ਨੂੰ ਵੀਰ ਨੂੰ ਬਜ਼ੁਰਗ ਨੂੰ ਸਭ ਨੂੰ ਬੱਚਿਆਂ ਨੂੰ ਆਉਂਦੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਪਰਿਵਾਰਾਂ ਦੇ ਅੰਦਰ ਬੱਚੇ ਹਰੇ 6 ਸਾਲ ਦੇ ਹੁੰਦੇ, ਹੁਣ ਜਪੁਜੀ ਸਾਹਿਬ ਆ ਜਾਂਦਾ ਚੇਤੇ, ਅਤੇ ਬਾਪਾਂ ਵੱਡੇ ਹੋ ਕੇ ਵੀ ਕਈ ਨਹੀਂ ਚੇਤੇ ਕਰਦੇ, ਇਹ ਵੀ ਦੂਜੀ ਗੱਲ ਵੀ ਹੈ। ਸੋ ਉਸ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਇਹ ਜਪੁਜੀ ਸਾਹਿਬ ਦਾ ਲਿਖਿਆ ਗਿਆ 4 ਵੀਕਾਂ ਦਾ, 1 ਸਤੰਬਰ ਤੋਂ 27 ਸਤੰਬਰ ਤੱਕ। ਅਤੇ ਇਸ ਦੇ ਵਿੱਚ ਸੰਥਿਆ ਵੀ ਰੱਖੀ ਹੈ, ਜਿਹਨਾਂ ਨੂੰ ਨਹੀਂ ਆਉਂਦੀ ਜਪੁਜੀ ਸਾਹਿਬ ਪੜ੍ਹਨੀ ਉਹਨਾਂ ਲਈ, ਉਹ ਮੈਂ ਅਗਲੇ ਹਫ਼ਤੇ ਪੂਰਾ ਵੇਰਵਾ ਦੇਵਾਂਗਾ। ਸੰਥਿਆ ਜਿਹੜੀ ਉਹ 2 ਵਾਰੀ ਹੋਣੀ, 5-5 ਦਿਨ ਰੱਖ ਕੇ, 5 ਦਿਨਾਂ 'ਚ ਪੂਰੀ ਹੋ ਜਾਣੀ ਉਹ। ਸਤੰਬਰ 7 ਤੋਂ 11 ਪਹਿਲੀ ਵਾਰੀ ਹੋਊਗੀ ਸੰਥਿਆ ਪਹਿਲੇ ਗਰੁੱਪ ਦੀ, ਦੂਜਾ ਹੋਊਗਾ 21 ਸਤੰਬਰ ਤੋਂ 25। ਉਸ ਤੋਂ ਅੱਗੇ ਜੀ ਜਪੁਜੀ ਸਾਹਿਬ ਨੂੰ ਮਹਾਨਤਾ ਦੇਣ ਲਈ ਹੀ ਹਰ ਐਤਵਾਰ ਸਤੰਬਰ ਦੇ ਵਿੱਚ ਕੀਰਤਨੀ ਰੂਪ ਜਪੁਜੀ ਸਾਹਿਬ ਦਾ ਪਾਠ ਕਰਿਆ ਕਰਾਂਗੇ ਆਪਾਂ, ਕੀਰਤਨੀ ਰੂਪ 'ਚ ਐਤਵਾਰ ਨੂੰ। ਬਾਕੀ ਦਿਨ ਸੰਗਤੀ ਰੂਪ 'ਚ ਪਾਠ ਇਕੱਲਾ ਕਰਨਾ, 27 ਦਿਨ ਪਾਠ ਕਰਨਾ, ਚਾਹੇ ਸੰਗਤੀ ਰੂਪ 'ਚ ਕਰ ਲਈਏ ਚਾਹੇ ਕੀਰਤਨੀ ਰੂਪ 'ਚ ਕਰ ਲਈਏ। ਆਪਣੀ ਕੋਸ਼ਿਸ਼ ਕਰਨੀ ਆ ਹਾਜ਼ਰੀ ਭਰ ਕੇ, ਜਿਹੜੇ ਨਹੀਂ ਆਏ ਉਹਨਾਂ ਨੂੰ ਪ੍ਰੇਰਨਾ ਦੇਣੀ ਹੈ। ਇਸ 'ਤੇ ਡਿਸਕਸ਼ਨ ਵੀ ਹੋਣੀ ਹੈ ਜਪੁਜੀ ਸਾਹਿਬ ਜੀ ਦੇ, ਜੋ ਸਾਨੂੰ ਸੰਦੇਸ਼ ਨੇ ਵੱਖ ਵੱਖ ਪੌੜੀਆਂ ਦੇ, ਉਹਨਾਂ ਦੀ ਡਿਸਕਸ਼ਨ ਵੀ ਹੋਣੀ, ਵੱਖ ਵੱਖ ਗਰੁੱਪਾਂ ਨੇ ਕਰਨੀ, ਇਹ ਪੰਜਾਬੀ 'ਚ ਵੀ ਹੋਣੀ ਅਤੇ ਇੰਗਲਿਸ਼ 'ਚ ਵੀ ਹੋਣੀ ਹੈ। ਉਹਦੇ ਲਈ ਸੇਵਾਦਾਰ ਨਿਸ਼ਕਾਮ ਸੇਵਾ ਵਾਲੇ ਸਾਡੇ ਕੋਲ ਹੈਗੇ ਜੀ। ਕੰਠ ਕਰਨ ਦੇ ਮੁਕਾਬਲੇ ਬੱਚਿਆਂ ਦੇ ਹੋਣੇ ਜੀ 26 ਸਤੰਬਰ ਨੂੰ, ਸੋ ਜ਼ਰੂਰ ਬੱਚਿਆਂ ਨੂੰ ਨਾਲ ਲੈ ਕੇ ਆਉਣਾ, ਇਸ ਟਾਈਮ ਦੇ ਵਿੱਚ ਆ ਕੇ ਉਹ ਵੀ ਸਿੱਖ ਜਾਣ। ਨਗਰ ਕੀਰਤਨ ਵੀ ਇਸੇ ਸੰਬੰਧ ਵਿੱਚ ਹੋ ਰਿਹਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦੇ ਹੋਏ, ਉਹ 27 ਸਤੰਬਰ ਨੂੰ ਹੈਗਾ, ਉਹ ਵੀ ਚੇਤਾ ਰੱਖੀਏ ਐਤਕੀ, ਅੰਦਰ ਹੀ ਹੈਗਾ ਭਾਵੇਂ ਨਗਰ ਕੀਰਤਨ ਹੈਗਾ। ਅਤੇ ਨਾਲ ਇਸੇ ਸੰਬੰਧ ਵਿੱਚ ਸਹਿਜ ਪਾਠ ਆਪਾਂ ਸਾਰੇ ਗੁਰਪੁਰਬਾਂ ਦੇ ਸੰਬੰਧ ਵਿੱਚ ਰੱਖਣਾ ਹੈਗਾ 1 ਸਤੰਬਰ ਨੂੰ ਸਵੇਰੇ 10 ਵਜੇ, ਮੇਰਾ ਖਿਆਲ ਗੈਲਰੀ ਦੇ ਵਿੱਚ ਰੱਖਾਂਗੇ ਉਹ। ਅਤੇ ਭੋਗ ਦਾ ਪੈਣਾ 27 ਸਤੰਬਰ ਨੂੰ ਉਸ ਨਗਰ ਕੀਰਤਨ ਵਾਲੇ ਦਿਨ। ਅਤੇ ਹੁਣ ਬੇਨਤੀਆਂ ਹੋਰ ਕਿ ਅੱਜ ਦੀ ਗੱਲ, ਅੱਜ ਧਰਮ ਦੀ ਗੱਲ ਹੋਣੀ ਹੈ ਜੀ ਕਥਾ ਦੇ ਵਿੱਚ, 1 ਵਜੇ ਸ਼ੁਰੂ ਹੋਣੀ ਕਥਾ। ਉਹ ਧਰਮ ਤਾਂ ਕੀ ਭਾਵ ਹੈਗਾ, ਕੀ ਧਰਮੀ ਹੋਣਾ ਜ਼ਰੂਰੀ ਆ, ਜਿਹੜੇ ਨਹੀਂ ਧਰਮੀ ਉਹ ਕਿਸ ਤਰ੍ਹਾਂ ਦਾ ਜੀਵਨ ਬਿਤਾਉਂਦੇ ਆ, ਗੁਰਬਾਣੀ ਦੇ ਆਧਾਰ 'ਤੇ ਸਾਰਾ ਪ੍ਰੋਗਰਾਮ ਹੋਣਾ ਅੱਜ ਦਾ ਇਹ, ਸ੍ਰੀ ਧਰਮ ਦੇ ਉੱਤੇ ਗਿਆਨੀ ਨਵਿੰਦਰ ਸਿੰਘ ਜੀ ਹੋਣਾ ਨੇ ਸਾਰਾ ਕੁਛ ਇਹ ਕਥਾ ਦੇ ਵਿੱਚ ਦੱਸਣਾ ਸਾਨੂੰ। ਅਤੇ ਜੇ ਸਾਰਾ ਕੁਛ ਇਹ ਕਰਨਾ ਤਾਂ ਆਪਾਂ ਬਾਣੀ ਪੜ੍ਹਨੀ ਹੈ ਤਾਂ ਪੰਜਾਬੀ ਚਾਹੀਦੀ ਜੀ। ਜਦੋਂ ਬੱਚੇ ਬੱਚੀਆਂ ਪੰਜਾਬੀ ਜਾਣ ਜਾਣਗੇ, ਉਹ ਫਿਰ ਬਾਣੀ ਪੜ੍ਹਨਗੇ, ਗੁਰੂ ਨਾਲ ਜੁੜਨਗੇ, ਗੁਰੂ ਨਾਲ ਜੁੜ ਕੇ ਕੀ ਹੋਊਗਾ, ਫਿਰ ਸਾਡੇ ਨਾਲ ਵੀ ਜੁੜ ਜਾਣਗੇ ਉਹ। ਸੋ ਸਾਰਿਆਂ ਨੂੰ ਦਾਖਲ ਕਰੋ, ਜਿਹੜੇ ਨਹੀਂ ਦਾਖਲ ਆ ਰਹੇ ਸਕੂਲ ਤੱਕ ਪੜ੍ਹਦੇ, ਉਹਨਾਂ ਨੇ ਤਾਂ ਕਹਿਣਾ ਵੀ ਬਹਾਨੇ ਪੜਾਉਣੇ, ਵੀ ਮੈਂ ਜੀ ਗੇਮ 'ਤੇ ਜਾਣਾ ਉੱਥੇ ਜਾਣਾ ਉੱਥੇ ਜਾਣਾ, ਉਹ ਨਹੀਂ ਬਹਾਨਾ ਚੱਲਣਾ ਚਾਹੀਦਾ। ਸਭ ਨੂੰ ਦਾਖਲ ਕਰਾਓ, ਅਜੇ ਵੀ ਦਾਖਲਾ ਓਪਨ ਹੈ ਜੀ। ਅਤੇ ਬਾਕੀ ਇੱਕ ਤੀਰਥ ਜਿਹੜੀ ਹੈਗੀ ਆ ਗੁਰਧਾਮਾਂ ਦੀ ਯਾਤਰਾ ਪਾਕਿਸਤਾਨ ਦਿਆਂ ਦੀ, ਉਹ ਬੀਬੀ ਨਿੱਕੀ ਗਰੇਵਾਲ ਕਰ ਰਹੀ ਆ, ਕਿ 1 ਅਕਤੂਬਰ ਤੋਂ 7-10 ਅਕਤੂਬਰ ਤੱਕ ਉਹਨਾਂ ਨੂੰ ਸੰਪਰਕ ਕਰ ਲਓ 408-332-7059 'ਤੇ। ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਹਰਪ੍ਰੀਤਪਾਲ ਸਿੰਘ ਜੀ ਹਰਸੀਲਾ ਜੀ ਪਾਸੋਂ, ਠੀਕ 10:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਢੇ 11 ਤੱਕ ਸਭ

0: ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਸੇਵਕਾਂ ਦੇ ਜੱਥੇ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਸਤਿਗੁਰੂ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਸਤਿਗੁਰੂ ਬਾਣੀ ਛਿੜਤ ਵਸਾਓ, ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਚਬਰ ਛੱਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਐਨ ਭਾਈ ਸੁਰਜੀਤ ਸਿੰਘ ਜੀ ਰਸੀਲਾ ਬੰਗਲਾ ਸਾਹਿਬ ਵਾਲੇ ਅਤੇ ਉਨ੍ਹਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ, ਭਾਈ ਸਾਹਿਬ ਅਤੇ ਉਨ੍ਹਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਭਾਈ ਰਿਸ਼ਪਾਲ ਸਿੰਘ ਜੀ 12:15 ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਗੁਰੂ ਨਾਨਕ ਖਾਲਸਾ ਸਕੂਲ ਦਾ ਅੱਜ ਫਸਟ ਡੇ ਹੈਗਾ, ਤੇ ਜਿਹੜਾ ਨੇ ਸੰਗਤ ਮੈਂਬਰ ਨੇ ਆਪਣੇ ਬੱਚਿਆਂ ਨੂੰ ਉਹਨੇ ਰਜਿਸਟਰ ਕਰਾਇਆ ਔਰ ਉਹ ਕਰਾਉਣਾ ਚਾਹੁੰਦੇ ਹੈ, ਤੇ ਸੇਵਾਦਾਰ ਜਿਹੜੇ ਆ ਉੱਥੇ ਸਕੂਲ ਆਫਿਸ ਦੇ ਵਿੱਚ 3 ਤੱਕ ਰਹਿਣਗੇ, ਸੋ ਆਪ ਆਪਣੇ ਜਾ ਕੇ ਬੱਚਿਆਂ ਨੂੰ ਰਜਿਸਟਰ ਕਰਵਾ ਸਕਦੇ ਆ। 27 ਤਰੀਕ ਨੂੰ ਭਾਈ ਦਇਆ ਸਿੰਘ ਜੀ ਦਾ ਜਨਮ ਦਿਵਸ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਹੈ। ਕਾਲਜ ਪ੍ਰੈਪ ਕਲਾਸਿਸ ਜਿਹੜੀਆਂ ਉਹ 3 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ, ਤੇ ਜਿਹੜੇ ਸੇਵਾਦਾਰ ਹਨ ਉਹ ਉਹਨਾਂ ਨੇ ਲੰਗਰ ਹਾਲ ਦੇ ਬਾਹਰ ਟੇਬਲ ਲਗਾਇਆ ਹੈ। ਅਗਰ ਆਪ ਜੀ ਇੰਟਰਸਟਿਡ ਹੋ ਆਪਣੇ ਗ੍ਰੈਂਡ ਕਿਡਸ ਜਾਂ ਆਪਣੇ ਬੱਚਿਆਂ ਦੇ ਵਾਸਤੇ, ਆਪ ਉਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਨ। ਡਾਕ ਦਰਬਾਰ ਜਿਹੜਾ ਹੈ ਉਹ 11-13 ਤਰੀਕ ਤੱਕ ਗੁਰੂ ਘਰ ਚ ਹੋਣ ਜਾ ਰਿਹਾ ਹੈ। ਪਹਿਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 12 ਸਤੰਬਰ ਨੂੰ ਹੈ, ਤੇ 13 ਸਤੰਬਰ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਤੇ 14 ਸਤੰਬਰ ਨੂੰ ਜੋਤੀ ਜੋਤ ਗੁਰੂ ਰਾਮਦਾਸ ਜੀ ਦਾ ਹੈ। ਤੇ ਅੱਜ ਇੱਕ ਇੰਪੋਰਟੈਂਟ ਟੌਪਿਕ ਦੇ ਉੱਤੇ ਕਥਾ ਹੋਣ ਜਾ ਰਹੀ ਹੈ, ਜੋ ਕਿ ਭਾਈ ਨਵਨੀਤ ਸਿੰਘ ਜੀ ਕਰਨਗੇ, ਜਿਹਦਾ ਟੌਪਿਕ ਹੈਗਾ ਕਿ ਧਰਮ ਕੀ ਹੈ ਤੇ ਧਰਮੀ ਬਣਨਾ ਕਿਉਂ ਜ਼ਰੂਰੀ ਹੈ। ਤੇ ਪਾਕਿਸਤਾਨ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਹਨ, ਅਗਰ ਆਪ ਜੀ ਉਹਨਾਂ ਦੇ ਗੁਰਤਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਹੋ, ਤਾਂ ਨਿੱਕੀ ਗਰੇਵਾਲ ਜੀ ਜੱਥਾ ਲੈ ਕੇ ਜਾ ਰਹੇ ਹਨ। ਉਹਦਾ ਡੇਟਸ ਹੈ 1 ਤੋਂ 10। ਇਹ ਸੂਚਨਾ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

ਜਾਇ ਪੁੱਛੋ ਸੁਹਾਗਣੀ ਤਸੀਰਾ ਵੀਆ ਕਿੰਨੀ ਗੁਣੀ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਕਿਆ ਜਾਣਾ ਕਿਆ ਹੋਏਗਾ ਇਹ ਮਾਈ ਜਿਹਦੀ ਮਨ ਦੇ ਅੰਦਰ ਪਿਆਸ ਪੈਦਾ ਹੋ ਗਈ ਜਿਹਦੀ ਐਸੀ ਅਵਸਥਾ ਬਣ ਗਈ ਜਨ ਕਿ ਭੋਖ ਤੇਰਾ ਨਾਮ ਆਹਰ ਤੋਂ ਦਾਤਾ ਪ੍ਰਭ ਦੇਵਨ ਹਰ ਆਖਾਂ ਜੀਵਾ ਵਿਸਰੇ ਮਰ ਜਾਓ ਉਹ ਫਿਰ ਇੱਕ ਪਲ ਇੱਕ ਚਿੰਨ ਵੀ ਰਹਿ ਕੇ ਰਾਜੀ ਨਹੀਂ ਜੇ ਸਾਡੀ ਸੁਰਤੀ ਬਿਰਤੀ ਉਸ ਮਾਲਕ ਨਾਲੋਂ ਟੁੱਟ ਜਾਂਦੀ ਹੈ ਤਾਂ ਉਹ ਮਛਲੇ ਦੇ ਨਿਆਈ ਹੈ ਤਾਈ ਅਰਦਾਸ ਅਗਲੇ ਸ਼ਬਦ ਵਿੱਚ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੋਰੇ ਭਲੇ ਹਮ ਥਾਰੇ ਕਿਹੋ ਜਿਹੇ ਵੀ ਹਨ ਤੇਰੇ ਨੇ ਤੇਰੇ ਦਰ ਦੇ ਨਾਲ ਜੁੜੇ।

0: सो आओ अगले प्रोग्राम सरवण करिए, क्योंकि बारो गेस्ट आए ने उन्होंने विचार ਆਪਾਂ ਸਾਰੇ ਸਰਵਨ ਕਰੇ ਜੀ ਫਤਿਹ ਪਲਵਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤੀ ਨੇ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦੇ ਕੀਰਤੀ ਨੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤੀ ਨੇ ਜਥਾ 1 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਨ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ 2-3 ਸੂਚਨਾਵਾਂ ਜਿਹੜੀਆਂ ਉਹ ਸਾਂਝੀਆਂ ਕਰ ਲਈਆਂ ਜਾਣਗੀਆਂ। ਪਹਿਲੀ ਗੱਲ ਤੇ ਜਿਹੜਾ ਅੱਜ ਗੁਰੂ ਨਾਨਕ ਖਾਲਸਾ ਸਕੂਲ ਜਿਹੜਾ ਅੱਜ ਉਹਦਾ ਫਸਟ ਡੇ ਹੈ, ਅਗਰ ਆਪ ਜੀ ਨੇ ਆਪਣੇ ਬੱਚੇ ਨੂੰ ਰਜਿਸਟਰ ਨਹੀਂ ਕਰਵਾਇਆ ਹੈ ਤੇ ਆਪ ਉੱਥੇ ਆਫਿਸ ਜਾ ਕੇ ਕਰਵਾ ਸਕਦੇ ਹਾਂ। ਸੇਵਾਦਾਰ ਉੱਥੇ ਅਵੇਲੇਬਲ ਹੈਗੇ ਨੇ 3 ਵਜੇ ਤੱਕ, ਸੋ ਇਹ ਤੁਸੀਂ ਕਰਾ ਸਕਦੇ ਹਾਂ। ਦੂਸਰੀ ਗੱਲ, ਸਾਹਿਤਿਕ ਨੂੰ ਭਾਈ ਦਇਆ ਸਿੰਘ ਜੀ ਦਾ ਜਨਮ ਦਿਵਸ ਹੈ ਤੇ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦੀ 30 ਤਰੀਕ ਨੂੰ ਹੈ ਤੇ ਕਾਲਜ ਪ੍ਰੈਪ ਪ੍ਰੋਗਰਾਮ ਜਿਹੜਾ ਹੈ ਉਹ 3 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਹਦੇ ਵਿੱਚ ਸੇਵਾਦਾਰ ਜਿਹੜੇ ਲੰਗਰ ਹਾਲ ਦੇ ਬਾਹਰ ਬੈਠੇ ਹਨ, ਅੱਜ ਜੀ ਉਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। 11 ਸਤੰਬਰ ਤੋਂ 13 ਤਰੀਕ ਤੱਕ ਗੁਰੂ ਘਰ ਵਿੱਚ 31 ਡਾਕ ਦਰਬਾਰ ਹੋਣ ਜਾ ਰਿਹਾ ਹੈ ਤੇ 12 ਤਰੀਕ ਨੂੰ ਪਹਿਲਾ ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ 13 ਤਰੀਕ ਨੂੰ ਗੁਰਗੱਦੀ ਦਿਵਸ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੈ ਤੇ 14 ਤਰੀਕ ਨੂੰ ਜੋਤੀ ਜੋਤ ਗੁਰੂ ਰਾਮਦਾਸ ਜੀ ਦਾ ਹੈ। ਉਸ ਤੋਂ ਇਲਾਵਾ ਜਿਹੜੇ ਪਾਕਿਸਤਾਨ ਦੇ ਇਤਿਹਾਸਿਕ ਗੁਰਧਾਮ ਹਨ, ਉਹਨਾਂ ਦੇ ਯਾਤਰਾ ਵਾਸਤੇ ਨਿੱਕੀ ਗਰੇਵਾਲ ਭੈਣ ਜੀ ਜੱਥਾ ਲੈ ਕੇ ਜਾਂਦੇ ਨੇ। ਅਗਰ ਆਪ ਜੀ ਉਹਨਾਂ 'ਚ ਇੰਟਰਸਟਿਡ ਹੋ ਤਾਂ ਉਹ 1 ਅਕਤੂਬਰ ਤੋਂ 10 ਦੇ ਵਿੱਚ ਦਾ ਟਾਈਮਿੰਗ ਹੈ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹਾਂ ਅਗਰ ਤੁਸੀਂ ਜਾਣਾ ਚਾਹੁੰਦੇ ਹੋ। ਹੁਣ ਆਪ ਜੀ ਨਾਲ 2 ਮਿੰਟ ਲਈ ਕਾਲਜ ਪ੍ਰੋਗਰਾਮ ਦੇ ਭਾਈ ਸਾਹਿਬ ਆਪ ਜੀ ਨਾਲ ਇਨਫੋਰਮੇਸ਼ਨ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦੇ ਸਨਮੁਖ ਅਸੀਂ ਆਪਣਾ ਕਾਲਜ ਪ੍ਰੈਕ ਪ੍ਰੋਗਰਾਮ ਦੇ ਜਿਹੜੇ ਰਜਿਸਟ੍ਰੇਸ਼ਨ ਓਪਨ ਹਨ ਉਸ ਦੀ ਅਨਾਊਂਸਮੈਂਟ ਕਰਨ ਲਈ ਆਇਆ ਤੇ ਐਡਰੈਸ ਜਿਹੜਾ ਅਸੀਂ ਸਾਰਿਆਂ ਸਾਰੀ ਸੰਗਤ ਨੂੰ ਜਿਨ੍ਹਾਂ ਦੇ ਵੀ ਬੱਚੇ ਆਪਣੇ ਮਿਡਲ ਸਕੂਲ ਜਾਂ ਹਾਈ ਸਕੂਲ ਵਿੱਚ ਹੈਗੇ ਨੇ 6ਵੀਂ ਤੋਂ 12ਵੀਂ ਗ੍ਰੇਡ ਤੱਕ ਦੇ, ਤੇ ਉਹਨਾਂ ਦੇ ਲਈ ਹੈਗਾ ਤੇ ਜਿਹੜੀ ਆਫਰਿੰਗ ਹੈ ਆਪਣੇ ਕਾਲਜ ਪ੍ਰੈਪ ਪ੍ਰੋਗਰਾਮ ਦੀ, ਉਹ ਬੱਚਿਆਂ ਨੂੰ ਅਸੀਂ ਮਿਡਲ ਸਕੂਲ ਤੋਂ ਸ਼ੁਰੂ ਕਰਦੇ ਹਾਂ ਆਲ ਦਾ ਵੇ ਉਹਨਾਂ ਦੀ ਹੈਂਡ ਹੋਲਡਿੰਗ, ਜਿੱਥੇ ਉਹਨਾਂ ਦੇ ਗੈਪਸ ਹੈਗੇ ਹਨ ਜਾਂ ਜਿੱਥੇ ਉਹਨਾਂ ਨੂੰ ਮਦਦ ਚਾਹੀਦੀ ਹੈ ਸਬਜੈਕਟ ਸਪੈਸੀਫਿਕ, ਮੈਥ, ਇੰਗਲਿਸ਼, ਸਾਇੰਸ ਤੇ ਪ੍ਰੋਗਰਾਮਿੰਗ ਤੋਂ ਰਿਲੇਟਡ। ਉਸ ਤੋਂ ਇਲਾਵਾ ਕਾਲਜ ਕਾਊਂਸਲਿੰਗ ਦੀ ਵੀ ਅਸੀਂ ਮਦਦ ਕਰਨੇ ਹਾਂ ਤੇ ਉਹਦੇ ਵਿੱਚ ਜਿਹੜੇ ਵੀ ਬੱਚਿਆਂ ਨੂੰ ਡਿਪੈਂਡਿੰਗ ਔਨ ਕਿਹੜੇ ਗ੍ਰੇਡ ਵਿੱਚ ਹੈਗੇ ਹਨ ਉਹ ਉਸ ਦੇ ਮੁਤਾਬਿਕ ਜਿਹੜੇ ਸਬਜੈਕਟ ਚਾਹੁੰਦੇ ਨੇ ਉਹਨਾਂ ਵਿੱਚ ਰਜਿਸਟਰ ਕਰ ਸਕਦੇ ਨੇ ਜਾਂ ਫਿਰ ਸਾਰਿਆਂ ਵਿੱਚ ਇਕੱਠਿਆਂ ਵੀ ਕਰ ਸਕਦੇ ਨੇ। ਤੇ ਜਿਹੜਾ ਰਜਿਸਟ੍ਰੇਸ਼ਨ ਦੀ ਇਨਫੋਰਮੇਸ਼ਨ ਹੈ ਆਪ ਜੀ ਦੇ ਸਾਂਝੀ ਕੀਤੀ ਜਾ ਰਹੀ ਹੈ ਸਕਰੀਨ ਤੇ, ਤੁਸੀਂ QR ਕੋਡ ਉਧਰ ਸਕੈਨ ਕਰਕੇ ਲੈ ਸਕਦੇ ਹੋ ਜਾਣਕਾਰੀ। ਤੇ ਬਾਕੀ ਤੁਹਾਡੇ ਕੋਈ ਸਪੈਸਿਫਿਕ ਕੁਐਸਚਨਸ ਹਨ ਤੇ ਉਹ ਤੁਸੀਂ ਆਪਣੀ ਟੇਬਲ ਜਿਹੜੀ ਅਸੀਂ ਇਸ ਟਾਈਮ ਖਾਲਸਾ ਸਕੂਲ ਦੇ ਸਾਹਮਣੇ ਜਿਹੜਾ ਕੁਆਡ ਏਰੀਆ ਹੈਗਾ ਉੱਥੇ CPP ਦੀ ਲੱਗੀ ਹੈ ਤੇ ਤੁਸੀਂ ਬਾਕੀ ਜਾਣਕਾਰੀ 1-on-1 ਕਿਸੇ ਨਾਲ ਲੈਣੀ ਹੈ ਤੁਸੀਂ ਉੱਥੋਂ ਵੀ ਲੈ ਸਕਦੇ ਹੋ। ਤੇ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ, ਸਾਨੂੰ ਬਹੁਤ ਮਾਣ ਹੁੰਦਾ ਕਿ ਅਸੀਂ ਆਪਣੀ ਕਮਿਊਨਿਟੀ ਵਿੱਚੋਂ ਹੀ ਜਿਹੜੇ ਵਾਲੰਟੀਅਰ ਹਨ ਉਹਨਾਂ ਨੂੰ ਅਸੀਂ ਲੈਂਦੇ ਹਾਂ ਤੇ ਉਹ ਇੱਕ ਦੂਜੇ ਦਾ ਹੱਥ ਫੜ ਕੇ ਉਸ ਦੇ ਪ੍ਰੋਗਰਾਮ ਨੂੰ ਸਕਸੈਸਫੁਲ ਕਰ ਰਹੇ ਨੇ। ਨਾਲੇ ਹੁਣ ਸਭ ਤੋਂ ਪਹਿਲਾਂ ਜਿਹੜਾ ਸੰਗਤਾਂ ਵਿੱਚ ਜਿਹੜੇ ਸਾਡੇ ਕੋਲ ਜ਼ਿਆਦਾਤਰ ਕੁਐਸਚਨ ਆਉਂਦੇ ਹੁਣ ਉਹਦੇ 'ਚ ਇਹ ਹੁੰਦਾ ਕਿ ਤੁਹਾਡੀ ਕ੍ਰੈਡੀਬਿਲਟੀ ਕੀ ਹੈ, ਤੁਸੀਂ ਕੀ ਮਤਲਬ ਤੁਸੀਂ ਕੀ ਐਡ ਕਰਦੇ ਹੋ ਸਾਡੇ ਸਟੂਡੈਂਟਸ ਦੇ ਜਿਹੜੇ ਉਹਨਾਂ ਦੇ ਜਰਨੀ ਵਿੱਚ। ਤੇ ਉਹਦੇ ਲਈ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ, ਬੜਾ ਮਾਣ ਹੁੰਦਾ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਲਾਸਟ ਈਅਰ ਦਾ ਉਹਦੇ ਵਿੱਚ ਜਿਹੜੇ ਸਾਡੇ ਸੀਨੀਅਰ ਗ੍ਰੈਜੂਏਟ ਹੋਏ ਹਨ, ਵਾਟ ਆਈ ਮੀਨ ਇਸ ਕਿ ਜਿਹੜੇ 12th ਪਾਸ ਕਰਕੇ ਆਪਣੇ ਕਾਲਜਿਸ ਵਿੱਚ ਐਡਮਿਟ ਕੀਤੇ ਗਏ ਹਨ ਉਹਨਾਂ ਵਿੱਚ 5 ਬੱਚਿਆਂ ਦਾ ਜਿਹੜਾ ਕ੍ਰੈਡੀਬਲ ਯੂਨੀਵਰਸਿਟੀਆਂ ਜਿਹੜੇ ਕਾਲਜਸ ਨੇ ਉਹਨਾਂ ਵਿੱਚ ਉਹਨਾਂ ਨੂੰ ਐਡਮਿਸ਼ਨ ਮਿਲਿਆ ਆਪਣਾ, ਇੰਕਲੂਡਿੰਗ ਡੇਵਿਸ ਬਰਕਲੀ ਅਤੇ ਸੈਂਡੀਆਗੋ ਯੂਨੀਵਰਸਿਟੀ, ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ। ਅਤੇ ਬਾਕੀ ਸਪੈਸੀਫਿਕ ਕੁਸ਼ਚਨਸ ਫੀਲ ਫਰੀ ਟੂ ਆਸਕ, ਮੈਂ ਥੋੜ੍ਹਾ ਜਿਹਾ ਨੂੰ ਇੰਗਲਿਸ਼ ਵਿੱਚ ਵੀ ਇੱਕ ਵਾਰ ਕਵਰ ਕਰ ਦਾਂਗਾ ਸੰਗਤ ਲਈ, ਜਸਟ ਇਨ ਕੇਸ ਐਨੀਬਡੀ ਵਾਂਟਸ ਟੂ ਗੈਟ ਕੁਇਕ ਪੀਕ ਆਫ। ਸੋ CPP ਪ੍ਰੋਗਰਾਮ ਆਫਰਿੰਗ ਇਜ਼ ਮੇਨਲੀ ਫਾਰ middle schoolers and high schoolers including 6th through 12th grade. Again, it offers math, science, English, Python, robotic. These are the offerings. You can piecemeal pick or you can enroll for all of them as a complete buffet. So please join us CPP, not only if you have son, daughters or granddaughters who are eligible, but also as volunteer. And please offer your dashwand in a form of education seva. So aap ji de naal mukhabat karde hoye ha, koi bhul chuk hoye te vaigur ji aap ji jani jaan han, maaf kariye te sangat bhulan haar hai gaye. Vaigur ji ka khalsa, vaigur ji ki fateh.
1: ਥੈਂਕ ਯੂ ਭਾਈ ਸਾਹਿਬ ਜੀ, ਆਪ ਜੀ ਨੇ CPP ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ।

ਬਿਲਾਵਲ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਆਓ ਦੀਪ ਚੰਦੀ ਤਾਲ ਵਿੱਚ ਸਾਰੀਆਂ ਸੰਗਤਾਂ ਮਿਲ ਕਰਕੇ ਗਾਇਨ ਕਰੀਏ।

0: ਆਓ ਪਿਆਰ ਸਤ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ ਭੁੱਲਾਂ ਦੀ ਖਿਮਾ ਬਖਸ਼ ਦੋ ਫਤਿਹ ਦੀ ਸਾਨੇ ਪਾਓ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ ਐਸ ਐਨ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ ਹੁਣ ਆਪ ਜੀ ਦੇ ਨਾਲ ਦੋ ਮਿੰਟ ਵਾਸਤੇ ਸਾਡੇ ਧਾਰਮਿਕ ਕਮੇਟੀ ਦੇ ਜਥੇਦਾਰ ਸਰਦਾਰ ਸੁਖਦੇਵ ਸਿੰਘ ਜੀ ਬੈਨੀਵਾਲ ਦੋ ਮਿੰਟ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦਾਂ ਨਿਗਮਾਂ ਰਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਹੀ ਹਰੇਕ ਐਤਵਾਰ ਇਹਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜੁੜਦੀਆਂ ਹਨ ਰੋਜ਼ਾਨਾ ਗੁਰੂ ਘਰ ਆਉਂਦੀਆਂ ਹਨ ਅੱਡ ਅੱਡ ਸੇਵਾਵਾਂ ਕਰਦੀਆਂ ਹਨ ਸਾਡੇ ਵਿੱਚ ਜਿਹੜੇ ਸੇਵਾਦਾਰ ਹਨ ਅਸੀਂ ਪਿੱਛੇ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਵੀ ਜਿਹੜੀ ਐਤਵਾਰ ਦੀ ਜਾਂ ਹੋਰ ਸੇਵਾਵਾਂ ਕੜਾਹ ਪ੍ਰਸ਼ਾਦ ਦੀ ਜਾਂ ਹੋਰ ਬਹੁਤ ਹੀ ਸੇਵਾਵਾਂ ਹਨ ਜੇ ਸੰਗਤ ਚੋਂ ਮੈਂਬਰ ਇੱਥੇ ਕਰ ਸਕਣ ਅਤੇ ਉਹਦੇ 'ਚ ਕਈ ਬਜ਼ੁਰਗ ਉੱਠ ਕੇ ਆਏ ਸਨ ਇੱਕ ਆਪਣੇ ਗਿਆਨ ਸਿੰਘ ਜੀ ਨਾਗਰਾ ਜਿਹੜੇ ਬਜ਼ੁਰਗ ਪਹਿਲਾਂ ਵੀ ਬਹੁਤ ਸੇਵਾਵਾਂ ਕਰਦੇ ਹਨ ਪਰ ਹਰੇਕ ਐਤਵਾਰ ਤੁਸੀਂ ਦੇਖੋਗੇ ਆ ਕੇ ਇੱਥੇ ਪ੍ਰਸ਼ਾਦ ਦੀ ਸੇਵਾਵਾਂ ਕਰਦੇ ਹਨ ਲੰਗਰ ਹਾਲ 'ਚ ਕਿਸੇ ਦਿਨ ਵੀ ਚਲ ਜਾਓ ਉੱਥੇ ਬਰਤਨਾਂ ਦੀ ਸੇਵਾਵਾਂ ਕਰਦੇ ਹਨ ਨਿਸ਼ਕਾਮ ਸੇਵਾ ਦਾ ਮੈਂ ਕਹਿੰਦਾ ਪੁੰਜ ਹਨ ਸੋ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਅਤੇ ਗੁਰੂ ਘਰ ਵੱਲੋਂ ਇਹਨਾਂ ਨੂੰ ਸਰੋਪਾ ਦਿੱਤਾ ਜਾਂਦਾ ਹੈ ਮਹਾਰਾਜ ਇਹਨਾਂ ਨੂੰ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ਣ ਬੋਲੇ ਸੋਨਿਹਾ ਸੋ ਫਿਰ ਅਸੀਂ ਜਿਹੜਾ ਪ੍ਰੋਗਰਾਮ ਚਲਾਏ ਸੀਗੇ ਵੀ ਆਪਾਂ ਨਿਸ਼ਕਾਮ ਸੇਵਾ ਦੇ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਨਿਸ਼ਕਾਮ ਸੇਵਾ ਦੇ ਵਿੱਚ ਆ ਕੇ ਤੁਸੀਂ ਹਿੱਸਾ ਪਾਓ ਗੁਰੂ ਘਰ ਵਿਖੇ ਬਹੁਤ ਹੀ ਸੇਵਾਵਾਂ ਹਨ ਪ੍ਰਸ਼ਾਦੀ ਚਲੋ ਆਪਣੇ ਕੋਲ ਪ੍ਰਸ਼ਾਦੀਏ ਹਨ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਵੀ ਸੰਗਤ ਜੋ ਮੈਂਬਰ ਆ ਕੇ ਇੱਦਾਂ ਦੀਆਂ ਸੇਵਾਵਾਂ ਕਰਨ ਜਾਂ ਲੰਗਰ ਦੇ ਵਿੱਚ ਬਰਤਨਾਂ ਦੀਆਂ ਸੇਵਾਵਾਂ ਹੋਰ ਕਈ ਹੁੰਦੀਆਂ ਹਨ ਸੋ ਫਿਰ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਜ਼ਰੂਰ ਆ ਕੇ ਬੱਚਿਆਂ ਨੂੰ ਵੀ ਲੈ ਕੇ ਆਇਆ ਬੱਚਿਆਂ ਤੋਂ ਵੀ ਜੇ ਸੇਵਾਵਾਂ ਚੌਰ ਸਾਹਿਬ ਦੀ ਵੀ ਹੋ ਸਕਦੀ ਆ ਹੋਰ ਪ੍ਰਸ਼ਾਦ ਦੀ ਹੋ ਸਕਦੀ ਨੈਪਕਿਨ ਦੇਣ ਦੀ ਹੋ ਸਕਦੀ ਆ ਇਹ ਇਸ ਵੇਲੇ ਜਿਹੜੀ ਧਾਰਮਿਕ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਵੀ ਹਰੇਕ ਮਹੀਨੇ ਆਪਾਂ ਇੱਕ ਸਬਜੈਕਟ ਲੈ ਕੇ ਜਾਂ ਇੱਕ ਵਿਸ਼ਾ ਲੈ ਕੇ ਉਸ ਦੇ ਉੱਤੇ ਆਪਾਂ ਕੰਸਨਟ੍ਰੇਟ ਕਰਿਆ ਕਰਨਾ ਹਰੇਕ ਮਹੀਨੇ ਜਿਸ ਤਰ੍ਹਾਂ ਵੀ ਆਉਂਦੇ ਮਹੀਨੇ ਪਹਿਲੇ ਸਤੰਬਰ ਤੋਂ ਲੈ ਕੇ ਜਪਜੀ ਸਾਹਿਬ ਦੇ ਉੱਤੇ ਇਹ ਪ੍ਰੋਗਰਾਮ ਚੱਲਣਗੇ ਜਿਸ ਦੇ ਵਿੱਚ ਦੋ ਵਾਰੀ ਸੰਥਿਆ ਜੇ ਕਿਸੇ ਨੂੰ ਲੋੜ ਆ ਵੀ ਕੋਈ ਕਹੇ ਕਿ ਮੈਨੂੰ ਜਪਜੀ ਸਾਹਿਬ ਨਹੀਂ ਕਰਨਾ ਆਉਂਦਾ ਕੋਈ ਬੱਚਾ ਜਾਂ ਬਜ਼ੁਰਗ ਜਾਂ ਹੋਰ ਕੋਈ ਵੀ ਉਸ ਦੇ ਵਾਸਤੇ ਸੰਥਿਆ ਦੀ ਕਲਾਸ ਹੋਊਗੀ ਸੈਕਿੰਡ ਵੀਕ ਜਿਹੜਾ ਮੰਡੇ ਤੋਂ ਲੈ ਕੇ ਫਰਾਈਡੇ ਤਾਈਂ ਦੋ ਘੰਟਿਆਂ ਦੀ ਚੱਲਿਆ ਕਰੂਗੀ ਤਿੰਨ ਤੋਂ ਲੈ ਕੇ ਪੰਜ ਵਜੇ ਤਾਈਂ ਅਤੇ ਇੱਕ ਚੌਥੇ ਵੀਕ ਚੱਲੂਗੀ ਜੀ ਦੂਜੇ ਅਤੇ ਚੌਥੇ ਵੀਕ ਦੇ ਵਿੱਚ ਸਤੰਬਰ ਦੇ ਜਿਹੜਾ ਵੀ ਕੋਈ ਸੰਗਤ ਮੈਂਬਰ ਦੇ ਵਿੱਚੋਂ ਕੋਈ ਚਾਹੁੰਦਾ ਵੀ ਉਹਨਾਂ ਨੂੰ ਸੰਥਿਆ ਲਈ ਜਾਵੇ ਉਹ ਜਪਜੀ ਸਾਹਿਬ ਦੀ ਕੰਪਲੀਟ ਸੰਥਿਆ ਲਈ ਜਾਊਗੀ ਅਤੇ ਪਹਿਲੀ ਸਤੰਬਰ ਤੋਂ ਜਪਜੀ ਸਾਹਿਬ ਦੀ ਕਥਾ ਰੋਜ਼ਾਨਾ ਹੋਇਆ ਕਰੂਗੀ ਸ਼ਾਮ ਨੂੰ ਇੱਕ ਜਾਂ ਦੋ ਪੌੜੀਆਂ ਦੀ ਅਤੇ 27 ਤਰੀਕ ਨੂੰ ਜਾ ਕੇ ਉਸਦੀ ਵੀ ਸਮਾਪਤੀ ਹੋਊਗੀ ਸੋ ਇਸੇ ਤਰ੍ਹਾਂ ਇਹ ਜਿਹੜਾ ਅਕਤੂਬਰ ਦੇ ਵਿੱਚ ਵਿਸ਼ਾ ਆਉਣਾ ਉਹ ਹੋਣਾ ਸੇਵਾ ਸੋ ਉਸ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣਾ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਉਣ ਸੋ ਇਹਨਾਂ ਕਹਿੰਦਾ ਹੈ ਫਿਰ ਸੰਗਤਾਂ ਨੂੰ ਜੋ ਐਤਵਾਰ ਦੇ ਵਿੱਚ ਸੇਵਾਵਾਂ ਦੇ ਵਿੱਚ ਹਿੱਸਾ ਪਾਉਂਦੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਨ ਸੁਖਦੇਵ ਸਿੰਘ ਜੀ ਬੈਨੀਵਾਲ ਇਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਹੁਣ ਆਪ ਜੀ ਭਾਈ ਨਵਨੀਤ ਸਿੰਘ ਜੀ ਆਪ ਜੀ ਨੂੰ ਇੱਕ ਵਜੇ ਤੋਂ ਲੈ ਕੇ 1:40 ਤੱਕ ਕਥਾ ਸਰਵਣ ਕਰਵਾਉਣਗੇ ਔਰ ਉਹਦਾ ਟੌਪਿਕ ਹੈਗਾ ਧਰਮ ਕੀ ਹੈ ਅਤੇ ਧਰਮੀ ਬਣਨਾ ਕਿਉਂ ਜ਼ਰੂਰੀ ਹੈ ਦੋ ਮਿੰਟ ਲਈ ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀ ਕਰ ਲਈਆਂ ਜਾਣਗੀਆਂ 27 ਤਰੀਕ ਨੂੰ ਭਾਈ ਦਿਆ ਸਿੰਘ ਜੀ ਦਾ ਜਨਮ ਦਿਵਸ ਹੈ 30 ਤਰੀਕ ਨੂੰ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅਤੇ ਸਪਟੰਬਰ 3 ਤੋਂ ਕਾਲਜ ਪ੍ਰੈਪ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਸਪਟੰਬਰ 11 ਤੋਂ 13 ਤੱਕ ਰਾਗ ਦਰਬਾਰ 31 ਰਾਗ ਦਰਬਾਰ ਗੁਰੂ ਘਰ 'ਚ ਹੋਣ ਜਾ ਰਿਹਾ ਹੈ ਅਤੇ 12 ਤਰੀਕ ਨੂੰ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਅਤੇ ਸਪਟੰਬਰ 14 ਨੂੰ ਜੋਤੀ ਜੋਤ ਗੁਰੂ ਰਾਮਦਾਸ ਜੀ ਦਾ मनाया जा रहा है ते 18 तरीक नु विवाह पुरब गुरु नानक देव जी दा है। इन्हीं ही सूचनावा इस टाइम लिए हुण असीं भाई साहिब जी कोलों गुरमत विचार सुनदे हां। वाहिगुरु जी का खालसा, वाहिगुरु जी की फतेह।
0: वाहिगुरु
3: वाहिगुरु साहिब जी।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ ਆਪ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹੋਰਾਂ ਦੇ ਜਥੇ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੀ ਜੋ ਧਾਰਮਿਕ ਪ੍ਰਬੰਧਕ ਕਮੇਟੀ ਹੈ, ਕਿਉਂਕਿ ਹਰ ਵਕਤ ਗੁਰੂ ਘਰ ਦੇ ਅੰਦਰ ਪ੍ਰਬੰਧ ਵਿੱਚ ਇਹ ਚੀਜ਼ ਸਭ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਧਰਮ ਦਾ ਉਹ ਕਿਹੜਾ ਕਾਰਜ ਅਸੀਂ ਕਰੀਏ, ਗੁਰਦੁਆਰੇ ਸਾਹਿਬਾਨ ਅੰਦਰ ਕਿਹੜੇ ਕਿਹੜੇ ਪ੍ਰੋਗਰਾਮ ਉਲੀਕੇ ਜਾਣ ਕਿ ਸੰਗਤ ਵੱਧ ਤੋਂ ਵੱਧ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਸੋ ਇਹ ਗੁਰਮਤਾ ਪਾਇਆ ਗਿਆ, ਜਿਵੇਂ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ ਜੀ ਨੇ ਆਪ ਜੀ ਨੂੰ ਦੱਸਿਆ ਵੀ ਵੱਖ ਵੱਖ ਵਿਸ਼ਿਆਂ ਤੇ ਗੁਰਮਤ ਦੀ ਰੋਸ਼ਨੀ ਵਿੱਚ ਵਿਚਾਰ ਕੀਤੇ ਜਾਣ, ਸੰਗਤ ਨੂੰ ਬਾਣੀ ਦੀ ਸੰਥਿਆ ਦੇ ਨਾਲ ਅਰਥਾਂ ਨਾਲ ਜੋੜਿਆ ਜਾਏ। ਉਸੇ ਸੰਦਰਭ ਵਿੱਚ ਇਹ ਮਤਾ ਪਾਇਆ ਗਿਆ ਸੀ ਕਿ ਹਰ ਐਤਵਾਰ ਕੋਈ ਵਿਸ਼ਾ ਲੈ ਕਰਕੇ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕਥਾ ਕਰੀਏ। ਤਾਂ ਅੱਜ ਜੋ ਆਪ ਜੀ ਦੇ ਨਾਲ ਦਾਸ ਨੇ ਵਿਚਾਰ ਕਰਨੀ ਹੈ ਕਿ ਗੁਰਮਤ ਦੀ ਰੋਸ਼ਨੀ ਵਿੱਚ ਧਰਮ ਕੀ ਹੈ ਤੇ ਧਰਮ ਨੂੰ ਅਪਣਾਉਣਾ ਕਿਉਂ ਜ਼ਰੂਰੀ ਹੈ, ਧਰਮ ਜੀਵਨ ਦੇ ਵਿੱਚ ਕੀ ਪਰਿਵਰਤਨ ਕਰਦਾ ਹੈ, ਇਹ ਅਸੀਂ ਗੁਰਮਤ ਦੀ ਰੋਸ਼ਨੀ ਵਿੱਚ ਗੁਰਬਾਣੀ ਵਿੱਚੋਂ ਸਿੱਖਣ ਦਾ ਸਮਝਣ ਦਾ ਸਾਰੇ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਇੱਕ ਬਹੁਤ ਵੱਡਾ ਵਿਸ਼ਾ ਹੈ, ਦੁਨੀਆਂ ਦਾ ਕੋਈ ਵੀ ਕੋਨਾ ਐਸਾ ਨਹੀਂ ਜਿੱਥੇ ਧਰਮ ਲਾਗੂ ਨਾ ਹੁੰਦਾ ਹੋਵੇ। ਉਸਨੂੰ ਨਾਮ ਵੱਖਰਾ ਦਿੱਤਾ ਜਾ ਸਕਦਾ, ਉਹਦੀ ਬਹਿਰੂਨੀ ਰੂਪ ਰੰਗਤ ਵੱਖਰੀ ਹੋ ਸਕਦੀ ਹੈ, ਪਰ ਜੋ ਸਮੁੱਚੀ ਮਾਨਵਤਾ ਦਾ ਸਮੁੱਚੀ ਕਾਇਨਾਤ ਦਾ ਜੋ ਅਸਲ ਧਰਮ ਹੈ ਉਹ ਸਾਰਿਆਂ ਦਾ ਕੁੱਲ ਮਿਲਾ ਕੇ ਇੱਕੋ ਹੀ ਹੈ। ਹਰ ਇੱਕ ਨੇ ਧਰਮ ਦੀ ਵਿਆਖਿਆ ਕੀਤੀ, ਇੱਥੋਂ ਤੱਕ ਕਿ 19ਵੀਂ ਸਦੀ ਦੇ ਅੰਦਰ ਯੂਰੋਪੀਅਨ ਲੋਕਾਂ ਨੇ, ਯੂਰੋਪੀਅਨ ਸਾਇੰਸਦਾਨ ਲੋਕਾਂ ਨੇ, ਮਨੋਵਿਗਿਆਨਿਕ ਲੋਕਾਂ ਨੇ ਬੜੇ ਵੱਡੇ ਪੱਧਰ ਤੇ ਧਰਮ ਦੀ ਵਿਆਖਿਆ ਬੜੇ ਸਾਇੰਟੀਫਿਕ ਤਰੀਕੇ ਨਾਲ ਕਰਨ ਦਾ ਯਤਨ ਵੀ ਕੀਤਾ, ਕਿਉਂਕਿ ਉਹਨਾਂ ਨੂੰ ਇਹ ਦੇਖਿਆ, ਇਹ ਖੋਜਿਆ ਵੀ ਦੁਨੀਆਂ ਦਾ ਬਹੁਤ ਹਿੱਸਾ ਕਿਤੇ ਨਾ ਕਿਤੇ ਧਾਰਮਿਕ ਰੂਪ ਵਿੱਚ ਬੱਝਿਆ ਹੋਇਆ, ਧਰਮ ਦੇ ਰੂਪ ਵਿੱਚ ਧਾਰਮਿਕ ਤੌਰ ਤੇ ਰਹੁ ਰੀਤੀਆਂ ਕੀਤੀਆਂ ਜਾ ਰਹੀਆਂ ਨੇ, ਧਾਰਮਿਕ ਤੌਰ ਤੇ ਹੀ ਸਮਾਜ ਬਣਿਆ ਹੋਇਆ। ਇਸ ਕਰਕੇ ਬਹੁਤ ਜ਼ਿਆਦਾ ਜੇਮਸ ਵਰਗੇ, ਹੀਗਲ ਵਰਗੇ, ਹੋਰ ਅਨੇਕਾਂ ਅਮੈਰੀਕਨ ਵਿਦਵਾਨਾਂ ਨੇ ਵੀ ਜਿਹੜਾ ਹੈ ਉਹ ਧਰਮ ਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਕੀਤੀ ਤੇ ਬਾਖੂਬ ਕਿਤਾਬਾਂ ਲਿਖੀਆਂ ਉਹਨਾਂ ਨੇ, ਬੜੇ ਕਮਾਲ ਦੇ ਉਹਨਾਂ ਦੇ ਸਿਧਾਂਤ ਨੇ। ਜੇ ਉਹਨਾਂ ਦੀ ਆਪਾਂ
फलसफे की गल करिए भी धर्म की है, जे आप कही मनोविज्ञानिक धर्म की परिभाषा की करते हैं तो बड़िया ने। उन्होंने एक परिभाषा है हीगल की कि धर्म वो शक्ति है जिहड़ी मनुख नूं सहजता तो संपूर्णता वल ले जांदी है। कि धर्म का कर्म की है, सहजता तो संपूर्णता वाले पासे जाना। किसी विद्वान ने धर्म के भी अर्थ किए ने कि जदों एक सीमित मन असीमित मन नूं पकड़ना चाहता है जां उहदे गुणां नूं अपने विच धारण करता है, समझ लो वह धर्म है। किसी ने धर्म की व्याख्या की है कि धर्म वो शक्ति है जो संसार ते निरंकार नूं आपस विच जोड़दी है। अनेक धर्म दीआं व्याख्या ने, पर आपां गुरमत ते रहना है। जे आपां गुरु ग्रंथ साहिब महाराज जी तो पुछांगे भी धर्म की है, तां गुरु नानक देव सच्चे पातशाह दतार पिता जी दी बाणी बड़ा सोहना सानू समझांदी है। दतार पिता महाराज ने कृपा कीती है कि धर्म की है, एको धर्म दृढ़ सच कोई। दतार पिता महाराज जी कहिंदे भी धर्म की है, एक ही धर्म है। केड़ा धर्म? दृढ़ सच कोई। जे कोई सच दा पहरेदार है, सच नूं उहने अपने जीवन विच दृढ़ कीता होया है, ते उह कौन होएगा? जिसने सच नूं दृढ़ कीता होएगा, गुरमत पूरा जुग जुग सोई। गुरु साहिब जी कहिंदे गुरु मत द्वारा सच ते पहरा देण वाला प्राणी हर युग विच उह सदा पूरा ही होएगा, वह अधूरा नहीं हो सकता। क्योंकि धर्म का काम है पूर्णता वल ले जाना। जे असी धर्मी बन के पूर्णता वल नहीं पहुंचे जां पूर्ण नहीं होए, इहदा मतलब है साडे धर्म विच जां जिसनूं असी धर्म मन्निया उहदे विच कमियां ने जां साडे विच कमियां ने। धर्म कहिंदा है एको सच दृढ़ है, जिसने सच नूं दृढ़ लिया है। ते असी होर बचन पढ़दे हां दतार पिता महाराज सच्चे पातशाह जी दे बाबत जो भट्ट साहिबाना ने बचन कीते, उहदे विच वी शब्द आउंदा है बल्यो चिराग अंधियार में सब कल उदरी एक नाम धर्म। भी धर्म की है? एक नाम नूं दृढ़ करना, सच नूं दृढ़ करना। रोज पढ़दे हां सर्व धर्म मह श्रेष्ठ धर्म हर को नाम जप निर्मल कर्म। इत्थे कर्म दे मम्मे नूं औंकड़ लगी है। यह भी अर्थ किए जाते हैं भी हरी का नाम जपना ते होर सारे चंगे कर्म करने, ये धर्म की व्याख्या है। पर इत्थे मम्मे नूं लगी हुई औंकड़ सानू ये सोचने लिए मजबूर करती है। निर्मल कर्म की है? जिहड़ा पहला गुरु साहब जी ने कह दिता कि हर को नाम जप, यही निर्मल कर्म जे कोई करेगा तो सारे धर्मां दे विच्चों श्रेष्ठ धर्मी है, उही धर्मी आख्या जाएगा। गुरु साहब सच्चे पातशाह जी ने बसंत राग विच एक होर बड़ा प्यारा शब्द दस्या है धर्म दे प्रथाए, क्योंकि विद्वाना ने इहदी व्याख्या बड़ी कीती ते धर्म दे नां ते जे मैं पंजाबी च कहां बहुत ज्यादा वाद विवाद ते भरम भी पिया है। धर्म ने भरम विच भी पाया लोकां नूं, धर्म दे नां ते लोकां दे विच फसाद भी रज के होए ने, धर्म दे नां ते लोकां दे विच ईरखा नफरत भी रज के भरी गई। संसार दे व्यापारीकरण लोकां ने के काम कीता है। इस करके कुछ ऐसे भी विद्वान आए जिन्हां नूं कहण लई मजबूर होना पिया भी धर्म कुछ नहीं, एक अफीम दे नशे वर्गों लोकां नूं लग्या होया एक नशा है। जिन्नी छेती इहदे तों बच जाओगे तुहाडा जीवन सुधर जाएगा। क्यों कहना पिया? क्योंकि धर्म जो उन्हां ने देखिया सी असल विच उह धर्म है नहीं। जदों कोई असल चीज संसार दे विच भले लई तुरदी है ते बहुत माड़ियां बिरतियां दे लोक उहदा कई तरह दे नाल व्यापारीकरण कर देंदे ने, कई तरह दे नाल उहनूं इस तरह निगार विच ले आउंदे ने कि असल चीज लोकां तक पहुंचदी नहीं ते उहदी नकल नूं ही लोक असल मन के फिर निंदना शुरू कर देंदे ने। धर्म नाल भी ऐसा होया। किसे ने कहा कि धर्म यह है कि अपने आप नूं संसार तो पूर्ण उदास कर लो, निरस कर लो। जिवें जैनियां बोधियां होर सन्यासियां ने संसार तो अपने आप नूं तोड़ लिया, इंद्रियां दा इन्ना दमन कीता कि उन्हां दे जीवन विच रस ही ना रहा, वह भी धर्म मन्निया जांदा सी। फिर कुछ लोग ऐसे आए वह भी अपने आप नूं धर्मी कहिंदे सन, उन्हां कहा इंद्रियां दा सुभाअ है, इन्हां दा भी धर्म है, भी इन्हां नूं खुल दिओ, खाण पीण सौण
कामुक पदार्थां नूं भोगण दी कामुकता नूं भोगण दी खुल दे दिओ जिन्नी दे सकदे हो तुसीं। चार वाक वर्गे वाम मार्गी वर्गे भी तां धर्म ही ने ना, चार वाक दा भी धर्म चलदा है, वाम मार्गियां दा भी धर्म है, पर उहदे विच साडे इंद्रियां नूं कोई रोक नहीं, जिवें मर्जी संसार दे जीवन नूं भोगो। संसार जगत दे कुछ लोकां ने धर्म ए मन लिया भी इंद्रियां दा दमन करो, कुछ लोकां ने मन्निया भी इंद्रियां नूं खुल दे दिओ, पर दुहां दे विच्चों मानवता दा जिहड़ा समतोल वाला भाव सी उह डावां डोल हो गया, क्योंकि ना दमन विच्चों रस मिलिया ते जिहड़ी आजादी दे नां ते गल कीती जांदी सी भी मन रज जाएगा जदों इंद्रियां नूं खुल देंगे, उह तां सानूं पता है भी अग विच घिओ पाया अग कदी बुझदी नहीं, उहदे भांबड़ होर मचदे ने। गुरु साहिब धन गुरु नानक देव जी तों फिर पुछिए भी धर्म की है, इंद्रियां दा दमन करना जां इंद्रियां नूं खुल देनी। गुरु साहब सच्चे पातशाह जी ने बड़े प्यारे बचन किते, दतार जी कहिंदे परविरत नरविरत हाठा दोवे विच धर्म फिरै रह बारिया। कहिंदे जेड़ा परविरति ते नरविरति दा मार्ग है ना, परविरत ते नरविरत, भाव परविरत की है संसार दे विच अपने आप नूं खोब लेना, परविरति मार्ग ते तुरना जिन्हों असीं कहिंदे भी संसारी बन जाना, ते नरविरति की है कि अपने आप नूं संसार तो उपराम करना। पर गुरु नानक देव सच्चे पातशाह जी दा परविरति ते नरविरति मार्ग भी लोकां दे धर्मी ते संसारियां तो बड़ी बखरी व्याख्या करदा है कि इत्थे परविरत ते नरविरत जदों रहना है दोवां विच की होना चाहिए, धर्म फिरै रह बारिया। रहबारिया दा अर्थ है धर्म नूं विच दला, इउं कह लई भी धर्म नूं विच वकील बनाना है, धर्म नूं विच इस तरह रखना है भी इह दोहां ते निगरानी करे कि तेरी प्रवृत्ति ऐसी ना हो जाए कि तू रब नाल अपना संबंध ना बना सके, ते तेरी निरविरति ऐसी ना हो जाए कि रब दी भाल दे विच तू इन्ना दूर निकले अखौती तौर ते कि तू रब दे जीआं नाल ही नफरत करन लग जाए। धर्म दे विच इस तरह धर्म एक सूत्रधार बन जाए, धर्म एक पुल बन जाए जेड़ा संसार ते निरंकार नूं जोड़न दा काम करदा है। मनुखता दा मतलब है, मनुखी धर्म दा मतलब है कि जिथे संसार विच रह के धर्म दे मार्ग ते तुरदिआं तुसी परमात्मा तक पहुंच कर लो, ओ धर्म है। विद्वाना ने शब्दां दा अर्थ भी कीता भी संस्कृत दा शब्द है, ध्रुव धातु तो आया। धर्म दा अर्थ हुंदा धारण करना, जिस नूं असीं धारण कर लईए मन करके, शरीर करके नहीं, बाहरी तौर ते धर्म दा प्रगटावा हुंदा है, पर धर्म दा अर्थ असल अर्थ है भी जिस नूं असीं मन करके धारण कर लैने आ। ते मन करके धारण किस चीज नूं करना है, एको नाम दृढ़ है सच कोई, एको धर्म दृढ़ है सच कोई, जिहड़ा सच नूं दृढ़ कर लैंदा है, सच नूं अंदरों पकड़ लैंदा है, उही धर्म है। जिसने उस नूं पकड़ लिया है उहनूं संसार जगत दे विच परविरति ते नरविरति दा पता लग गया कि परविरत भी किन्ना कु रहना है ते नरविरत भी किन्ना कु रहना है, कि संसार जगत दे अंदर परविरति मार्ग ते तुरदिआं मैं इन्ना ना खुब जावां कि मैनूं परमात्मा भुल जाए, मेनू भला करना भुल जाए, मेनू दया पर उपकार भुल जाए, ते नरविरति दे मार्ग ते तुरदिआं भी मैं इन्ना ना खुब जावां कि संसार दे लोकां दा दुख मेनू दिसे ही ना, मेरे अंदर करुणा ही ना पैदा होवे। इस करके दतार ने कहा इन्हां दे विच जेड़ा संजोग बना के रखता है वह धर्म है। धर्म दा रूप की है, धर्म दा लक्षण की ने, धर्म दे चिन्ह की ने। भी असीं कहीए भी तुसीं कह दिता धारण करन वाली चीज है धर्म, पर है कि धर्म नूं धारण किवें करना, की चीज धारण करनी है। बहुत सियाने विद्वान होए ने हरदयाल जी, उन्हां दी इक किताब ग्रंथ है सारू किताबली, उहदे 15 अध्याय ने, ते 15 अध्याय विच्चों जिहड़ा पहला अध्याय है ना, उह धर्म दा निरूपण करदा भी धर्म की है। सब तो पहला तो उन्हें गल कीती कि धर्म धारण क्यों करना है, कहिंदे धर्म उही धारण करदा है जिहड़ा इंसान बुद्धिमान है, सियाणा है, विवेकी है, धर्म नूं सदा ही बुद्धिमान रखे चीत निरंतर। यह गल गौर करन वाली भी धर्म नूं रखना किथे, अपने चित विच रखना है। असीं सोचने आ भी धर्मी कौन है, जिहदे बाहर कोई चिन्ह धारण किते होए ने उह धर्मी है, उह कहिंदे नहीं, धर्मी दा अर्थ है बुद्धिमान निरंतर ही अपने चित विच अपने धर्म नूं धारण करके रखदा है, ते धर्म तों बिना इंसान हीणा है। किवें हीणा है, उन्हां दे बड़े प्यारे बचने कि धर्म तो बिना मनुख इस तरह है, इंद बिना जो मंद निस, मंद कंज बिन ताल,
जीव मंद त्यों धर्म बिन तां ते धर्म ना टाल। इंद दा अर्थ हुंदा चंद्रमा, कहिंदे जिवें रात असमान विच चंद्रमा ना चमके, ते रात तो चंद्रमा तो बिना रात काली बोली डरावनी लगती है। इंद बिना जो मंद निस, मंद दा अर्थ है भैड़ी, निस दा अर्थ है रात, मंद कंज बिन ताल, कंज दा अर्थ है कौल फुल, ताल दा अर्थ है सरोवर। कहिंदे जिवें सरोवर विच फुल खिड़े होण कौल ते सोहना लगता है। जीव मंद त्यों धर्म बिन, कहिंदे जीवन जी प्राणी मनुख भी धर्म तो बिना बड़ा भैड़ा है, जे धर्म नहीं धारण करता, अपने असूलां ते नहीं, अपने फर्जां ते नहीं, अपने हक ते नहीं है, जे जिहड़ा प्राणी कहिंदे जीव मंद त्यों धर्म बिन ਉਹ ਮਨੁੱਖ ਹੀ ਨਹੀਂ ਹੈ, ਉਹ ਪਸ਼ੂ ਬਿਰਤੀ ਵਿੱਚ ਡਿੱਗਾ ਹੋਇਆ, ਤਾਂ ਤੇ ਧਰਮ ਨਾ ਟਾਲ। ਇਸ ਕਰਕੇ ਭਾਈ ਧਰਮ ਤੋਂ ਕਦੀ ਨਾ ਭੱਜੋ, ਧਰਮ ਨੂੰ ਧਾਰਨ ਕਰੋ। ਤੇ ਧਰਮ ਦੇ ਗੁਣ ਕੀ ਨੇ? ਉਹਨਾਂ ਨੇ 10 ਗੁਣ ਮੰਨੇ ਨੇ ਵੀ ਜਿਸ ਬੰਦੇ ਦੇ ਅੰਦਰ ਇਹ 10 ਗੁਣ ਉਹਨੇ ਨਿਰੰਤਰ ਪਕੜੇ ਹੋਏ ਨੇ ਨਾ, ਸਮਝੋ ਉਹ ਧਰਮੀ ਹੈ। ਤੇ ਫਿਰ ਦੱਸਿਆ ਵੀ ਧਰਮ ਦਾ ਵਾਧਾ ਕਿਵੇਂ ਹੁੰਦਾ, ਧਰਮ ਸਾਡੇ ਅੰਦਰ ਸਦਾ ਕਿਵੇਂ ਟਿਕਿਆ ਰਹਿੰਦਾ, ਤੇ ਧਰਮ ਦਾ ਨਾਸ ਕਿਵੇਂ ਹੁੰਦਾ। ਧਰਮ ਦਾ ਵੀ ਨਾਸ ਹੋ ਜਾਂਦਾ ਜਦੋਂ ਜਦੋਂ ਵੀ ਧਰਮ ਦਾ ਨਾਸ ਹੁੰਦਾ ਹੈ, ਜਦੋਂ ਸਾਰਿਆਂ ਦੇ ਹਿਰਦਿਆਂ ਵਿੱਚੋਂ ਧਰਮ ਵਿਸਰ ਜਾਏ, ਫਿਰ ਧਰਮ ਦੇ ਨਾਸ ਤੋਂ ਬਾਅਦ ਵੀ ਕੋਈ ਧਰਮ ਦਾ ਐਸਾ ਪਰਉਪਕਾਰੀ ਆਉਂਦਾ ਜਿਹੜਾ ਫਿਰ ਧਰਮ ਦੀ ਰੱਖਿਆ ਕਰਦਾ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ, ਦਸੇ ਪਾਤਸ਼ਾਹੀ ਆਈਆਂ, ਜਦੋਂ ਧਰਮ ਦਾ ਨਾਸ ਹੁੰਦਾ ਹੈ। ਐਸਾ ਨਹੀਂ ਕਿ ਧਰਮੀ ਲੋਕ ਸੰਸਾਰ ਵਿੱਚ ਨਹੀਂ ਹੁੰਦੇ, ਧਰਮੀ ਲੋਕ ਬਹੁਤ ਘੱਟ ਸੰਸਾਰ ਵਿੱਚ ਹੁੰਦੇ ਨੇ। ਧਰਮ ਨੂੰ ਧਾਰਨ ਕਰਨ ਵਾਲੇ ਬਾਹਰੀ ਤੌਰ ਤੇ ਬੇਅੰਤ ਨੇ, 90% ਲੋਕਾਂ ਨੇ, 80-90% ਲੋਕ ਧਰਮੀ ਨੇ। ਪਰ ਜੇ ਅਸੀਂ ਕਹੀਏ ਵੀ ਅਸਲ ਧਰਮ ਕਿੰਨਾ ਨੇ ਅਨੁਭਵ ਕੀਤਾ, ਉਹ ਚੰਦ ਕੁ ਰਹਿ ਜਾਣਗੇ, ਪਰ ਉਹ ਵੀ ਸੰਸਾਰ ਜਗਤ ਦੇ ਵਿੱਚ ਜੇ ਇਮਾਨਦਾਰੀ ਦੇ ਨਾਲ ਉਹ ਵੀ ਲੋਕ ਧਾਰਮਿਕ ਆਗੂ ਬਣ ਕੇ ਜਨਤਾ ਨੂੰ, ਲੋਕਾਈ ਨੂੰ ਧਰਮ ਬਾਰੇ ਦੱਸਣ ਤੇ ਲੋਕਾਂ ਦਾ ਭਲਾ ਹੋ ਸਕਦਾ। ਪਰ ਬਦਕਿਸਮਤੀ ਕੀ ਹੁੰਦੀ ਹੈ ਕਿ ਜਿਹਨੂੰ ਥੋੜਾ ਬਹੁਤਾ ਧਰਮ ਦਾ ਪਤਾ ਲੱਗਦਾ, ਉਹਦੇ ਦੁਆਲੇ ਮੰਡਲੀ ਐਸੀ ਪ੍ਰਚਲਿਤ ਹੋ ਜਾਂਦੀ, ਉਹਦੇ ਦੁਆਲੇ ਲੋਕ ਐਸੇ ਆ ਜਾਂਦੇ ਨੇ ਜਿਹੜੇ ਉਸ ਧਰਮ ਦੇ ਬੰਦੇ ਦਾ ਵਪਾਰੀਕਰਨ ਕਰ ਦਿੰਦੇ ਨੇ, ਉਹ ਧਰਮ ਦਾ ਵਪਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਫਿਰ ਜਦੋਂ ਧਰਮ ਦਾ ਵਪਾਰੀਕਰਨ ਹੁੰਦਾ ਤੇ ਉਹ ਧਰਮ ਫੋਕੀਆਂ ਰਸਮਾਂ, ਕਰਮ ਕਾਂਡਾਂ, ਕਵਲ ਦੂਸ਼ਣ ਬਿਆਨਬਾਜ਼ੀ ਦੇ ਪੱਧਰ ਦਾ ਹੋ ਜਾਂਦਾ, ਫਿਰ ਉਹ ਧਰਮ ਧਰਮ ਨਹੀਂ ਰਹਿੰਦਾ। ਐਸੇ ਧਰਮ ਦੀ ਸਤਿਗੁਰਾਂ ਨੇ ਨਿਖੇਧੀ ਵੀ ਕੀਤੀ ਹੈ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਉੱਥੇ ਕਿਹੜੇ ਧਰਮ ਦੀ ਗੱਲ ਹੈ ਵੀ ਉਹ ਧਰਮ ਜਿਹਦਾ ਵਪਾਰੀਕਰਨ ਹੋ ਗਿਆ, ਜਿਹਨੂੰ ਕੇਵਲ ਡਰ, ਭੈ, ਸਵਾਰਥ ਲਈ ਲੋਕਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਦਤਾਰ ਜੀ ਕਹਿੰਦੇ ਉਹ ਪਖੰਡ ਦਿਸਦਾ, ਇਹਦੇ ਤੋਂ ਕਦੀ ਜਮ ਛਡਾ ਨਹੀਂ ਸਕਦੇ। ਤੇ ਕਿਤੇ ਦਤਾਰ ਪਿਤਾ ਮਹਾਰਾਜ ਨੇ ਕਿਹਾ ਵੀ ਉਹੀ ਧਰਮ ਹੈ ਜਿਸ ਨੂੰ ਦ੍ਰਿੜ ਕਰਨਾ, ਜਪ ਤਮ ਸੰਜਮ ਧਰਮ ਨਾ ਕਮਾਇਆ, ਵੀ ਤੂੰ ਧਰਮ ਕਿਉਂ ਨਹੀਂ ਕਮਾਉਂਦਾ। ਇੱਥੇ ਧਰਮ ਕਮਾਉਣ ਦਾ ਅਰਥ ਇਹ ਹੈ, ਸਰਬ ਧਰਮ ਹੈ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਮੈਂ ਅਰਜ ਕਰ ਰਿਹਾ ਸਾਂ ਵੀ ਉਹਨਾਂ ਨੇ ਕਿਹਾ ਧਰਮ ਦੇ 10 ਗੁਣ ਨੇ ਜਿਹਦੇ ਅੰਦਰ ਪ੍ਰਗਟ ਹੋਣਗੇ ਉਹ ਧਰਮੀ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ, ਬਚਨ, ਤਪ, ਦਾਨ, ਸੀਲ, ਸੋਚ, ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ। ਖਿਮਾ, ਕਿਉਂਕਿ ਖਿਮਾ ਤੇ ਧਰਮ ਦੇ ਮੂਲ ਨੇ, ਖਿਮਾ, ਅਹਿੰਸਾ, ਦਇਆ, ਮ੍ਰਿਦ, ਦਇਆ ਧਰਮ ਦਾ ਮੂਲ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਦਤਾਰ ਪਿਤਾ ਮਹਾਰਾਜ ਨੇ ਧਰਮ ਨੂੰ ਬੋਲਦ ਕਿਹਾ ਹੈ। ਬੋਲਦ ਦਾ ਅਰਥ ਹੈ ਜਿਹੜਾ ਚੁੱਕ ਕੇ ਬੈਠਾ ਹੋਇਆ, ਸਾਰੀ ਧਰਤੀ ਦਾ ਭਾਰ ਧਰਮ ਦੇ ਮੋਢਿਆਂ ਤੇ ਹੈ। ਜਿੰਨਾ ਚਿਰ ਧਰਮ ਕਾਇਮ ਹੈ, ਧਰਤੀ ਦਾ ਧਰਮ ਕਾਇਮ ਹੈ, ਉਨਾ ਚਿਰ ਪ੍ਰਜਾ ਟਿੱਕੀ ਹੋਈ ਹੈ। ਇਸ ਕਰਕੇ ਦਤਾਰ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਦਇਆ ਦੇ ਆਸਰੇ ਟਿਕਿਆ ਹੈ, ਸੰਤੋਖ ਥਾਪ ਰੱਖਿਆ ਜਿਨ ਸੂਤ। ਤੇ ਦਇਆ ਸੰਤੋਖੀ ਦੇ ਮਨ ਵਿੱਚ ਪਲਦੀ ਹੈ, ਸਵਾਰਥੀ ਦੇ ਮਨ ਵਿੱਚ ਕਦੀ ਦਇਆ ਜਨਮ ਨਹੀਂ ਲੈਂਦੀ। ਸੰਤੋਖ ਤੇ ਧਰਮ ਦੇ, ਦਇਆ ਦੇ ਨਾਂ ਤੇ ਹੀ ਧਰਮ ਪੈਦਾ ਹੁੰਦਾ ਹੈ, ਤੇ ਜਿਸ ਨੇ ਸਾਰੀ ਧਰਤੀ ਨੂੰ ਧਾਰਨ ਕੀਤਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮਸਾਲ ਜਿਹੜਾ ਖੰਡ ਦੱਸਿਆ ਹੈ, ਧਰਮ ਖੰਡ, ਉਹਦੇ ਵਿੱਚ ਸਾਰੇ ਇਸ ਧਰਤੀ ਦੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਹਰ ਆਪਣੇ ਧਰਮ ਨੂੰ ਨਿਭਾ ਰਿਹਾ। ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਤਿਸ ਵਿੱਚ ਧਰਤੀ, ਥਾਪ ਰੱਖੀ ਧਰਮਸਾਲ। ਇਹ ਧਰਮ ਦੀ ਸਾਲ ਹੈ, ਧਰਮ ਦਾ ਘਰ ਹੈ। ਇਹਨੂੰ ਸਤਿਗੁਰਾਂ ਨੇ ਧਰਮ ਸਿੱਖਣ ਤੇ ਸਿਖਾਉਣ ਵਾਸਤੇ ਸਥਾਪਿਤ ਕੀਤਾ। ਤੇ ਧਰਮ ਕੀ?
कि जिदे नाल परमात्मा नाल जुड़िया जाए, वाहेगुरु दा नाम जपना यही उच्चा आचरण रख के जिहड़ा धर्म कमांदा है उह इस धर्मशाला दे विच्चों सचखंड तक पहुंच जांदा है। उही इस धर्मखंड तों सचखंड तक जांदा है। खंडां दी यात्रा धर्म तों शुरू हुंदी है। जे तुसीं पहला धर्मी ने, बहुत लोग आउंदे ने जदों पिछे जपजी साहब जी दी व्याख्या भी आपां कीती जां अक्सर आ जांदे ने, सब तों पहलां इह गल पुछी जांदी है कि जपजी साहब विच जिहड़े खंड दा जिक्र कीता, सच खंड अखीरले खंड दे उहदे बारे पुछिया जांदा है भी बाबा जी तुहाडा की विचार है, इह खंड है कि नहीं। पर उहनां नूं कही जांदा है, भले पुरशां पहलां धर्म खंड नूं पक्कियां कर, जिस दिन तूं अपने आप अपने धर्म दे खंड, अपने कर्म खंड, ज्ञान खंड नूं अंदरों अनुभव करन लग जाएगा ना, फिर तेरा पुछना बंद हो जाएगा। तेनू पुछण दी लोड़ नहीं, तेनू महसूस करन दी लोड़ है, अनुभव करन दी लोड़ है। धर्म नूं छड़ के सचखंड किवें प्राप्त होएगा? धर्मी नहीं बनना, मैं धर्म नहीं कमाना, मैं सिमरन नहीं करना, मैं सेवा नहीं करनी, पर सचखंड वेखना है। पर गुरु साहब सच्चे पातशाह जी ने सचखंड अखीर च रखिया, वह भी बख्शिश दे नाल जोड़िया भी कर्म खंड वाहेगुरु की कृपा दे नाल मिलेगा। पर तेरे हाथ की है, धर्म खंड दे विच तां पक्किया हो, धर्म विच तां पक्का हो। धर्म विच पक्का की? खिमा, अहिंसा, दया, मृद, सत, बचन, तप, दान, सील, सौच, तृष्णा बिना धर्म लिंग दस जान। लिंग का अर्थ है यह पछाण है धर्म की, कि तेरे अंदर खिमा है। खिमा करना बड़ा वड्डा तप है। खिमा ही नहीं है मनुख के पास, किसी नूं मुआफ करन दी ताकत ही नहीं है। अहिंसा, यह फिर कई तरह की अहिंसा का अर्थ है। कई धर्मां ने कहा ना भी साडा ते श्रेष्ठ धर्म ही की है अहिंसा परमो धर्म, कि परम धर्म की है अहिंसा। अहिंसा का अर्थ है किसी ते वधीकी ना करनी, ना शरीर करके किसी ते वधीकी प्रहार करना, ना मन करके किसी पारे बुरा चितवना, ते ना शब्दा नाल किसी ते अहिंसा करनी। तीन तरह की अहिंसा है, ते बंदा एक ना एक नाल ते जुड़े ही हुंदा। जां किसी ते आपां शारीरिक प्रहार करदे आं, जे असी इन्ने समर्थ ने भी किसी नूं मार सकीए, ते साडा मन सदा ही उहदे प्रति माड़ा चितवदा रहिंदा है, बुरा बोलदा रहिंदा, उहनूं गालां कढदा रहिंदा, बुरा उहदे बारे सोचदा रहिंदा है, असी मन की अहिंसा करदे आं। जां बचना की हिंसा करदे आं भी इन्ने क्रोध विच होईए जदों उहनूं सजा ना दे सकीए, फिर असी जुबान तों उहदे लई माड़ा बोलदे आं। इह तिन्ने तरह की अहिंसा तों बिल्कुल अपने आप नूं मुक्त करना पैंदा जे धर्मी बनना है। खिमा, अहिंसा, दया, दया ते मूल है। मृद, मृद दा अर्थ है कोमल हो करके रहना। कोमलता, ऐसी कोमलता कि जेड़ा तेनू मिले। हुण ऐसा धर्मी नहीं होना चाहिदा कि जिदे कोल बैठे डर लगे, जिदे कोल ऐसा सिरजिया गया। कई धर्मां विच ऐसे धर्मी भी बन गए कि जिन्हां कोल बहन लगे ही बंदा डरदा है। जे तुसी उन्हां कोल बहन लगे ही डर जाओगे कि किते साडा हथ ना लग जाए, किते असी इहनू छू ना जाइए। जिहड़े अपने आप नूं अपरस ज्ञानी आखदे ने, उह जिहड़ा मनुख अपने आप नूं अपरस कह रहा है, उह दुनिया दे नाल जिन्ना चिर अपने आप नूं जोड़ेगा नहीं, धर्म किवें सिखाएगा? अपरसता ते चाहीदी कि साडे अंदर काम, क्रोध, लोभ, मोह, हंकार सानू छू ना सके। ये अपरस ज्ञानी है। पर अपरस की बना दिता कि मैं जी किसी बाहर दी चीज नूं छूंदा नहीं, मैं जी किसी दे घर दा खांदा नहीं, मैं जी किसी चीज नूं धारण नहीं करदा। ये अपरसता नूं गुरु साहिब जी ने स्वीकार नहीं किया। मृद बचल, मृद बचन होने चाहिए ने उहदे। सोच, सोच दा अर्थ उहदी अंदर दी पवित्रता होनी चाहिए। तृष्णा बिना अंदर संतोख होवे। धर्म लिंग दस जान, ये धर्म दे दस चिन्ह ने। फिर अगे बड़े प्यारे बचन कीते, उपजे धर्म वाक सत अत कर, भी धर्म पैदा किवें हुंदा है। जे कोई कहे मैं धर्मी बनना है, वेखो हर धर्म दे अंदर मैं पहला अर्ज कीता, धर्म नूं धारण करन दा जां धर्म विच प्रवेश करन दी आपो अपनी मर्यादा है। असी सोचने आ भी सिख धर्म विच जे आउणा है ते खंडे बाटे दी पौल छको ते धर्मी बन जाओ। पर गुरु साहिब जी ने यह बचन कीते ने, खंडे दी पौल तो पहला धर्मी बनन दी सतगुरु दतार पिता महाराज जी सिख्या देंदे ने कि यह तेरा धर्मी होण दा पूर्ण तौर ते तू धर्मी होएगा। पर उहदे तो पहला दतार पिता महाराज जी ने कहा भी सच दा धारनी है, उपजै धर्म वाक सत अत कर। अत दा सती होना चाहिए, सतवा नाल जुड़िया होना चाहिए तू। जे तेरे अंदर साची पैदा नहीं होया, तू किसे धर्म दा धारनी नहीं हो सकता, किसे दीन दा नहीं हो सकता, किसे मजहब दा नहीं हो सकता। उपजे वाक अत सत कर, दया दान ते धर्म वधे नित। ते फिर दया ते दानी जदों तेरा दीवन हो जांदा है, उदों बंदे दे धर्म दा जस फैलदा, समझो उहदा धर्म वधन लग गया।
ਉਹ ਧਰਮੀ ਬਣਨਾ ਸ਼ੁਰੂ ਹੋ ਗਿਆ। ਅਸਥਿਤ ਧਰਮ ਖਿਮਾ ਕਹਿ ਸੰਗਾ, ਤੇ ਜਦੋਂ ਇਹ ਭਾਵਨਾ ਅੰਦਰ ਆ ਜਾਂਦੀ ਵੀ ਖਿਮਾ ਕਰਨ ਦੀ ਭਾਵਨਾ ਬਿਨਾਂ ਵੈਰ ਵਿਰੋਧ ਤੋਂ ਬਿਨਾਂ ਕਿਸੇ ਸਵਾਰ ਤੋਂ, ਸਮਝੋ ਧਰਮ ਉਹਦੇ ਅੰਦਰ ਪਲਣਾ ਪ੍ਰਾਰੰਭ ਹੋ ਗਿਆ। ਤੇ ਹੁਣ ਨਾਸ ਕਿਵੇਂ ਹੁੰਦਾ? ਧਰਮ ਕ੍ਰੋਧ ਕਰ ਹੋਤ ਵਿਭੰਗਾ, ਜਦੋਂ ਬੰਦੇ ਦੇ ਅੰਦਰ ਕ੍ਰੋਧ ਆ ਜਾਂਦਾ, ਕ੍ਰੋਧ ਸਾਰੇ ਧਰਮ ਦਾ ਨਾਸ ਕਰ ਦਿੰਦਾ, ਕ੍ਰੋਧ ਧਰਮ ਦਾ ਨਾਸ ਕਰ ਦਿੰਦਾ। ਸਤ ਸੰਤੋਖ ਤੇ ਖਿਮਾ ਧਰਮ ਨੂੰ ਧਾਰਨ ਕਰਦੀ ਹੈ। ਇਸ ਕਰਕੇ ਦਤਾਰ ਪਿਤਾ ਮਹਾਰਾਜ ਨੇ ਕਿਹਾ ਵੀ ਜਿੱਥੇ ਵੀ ਖਿਮਾ ਹੋਏਗੀ, ਜਿੱਥੇ ਵੀ ਦਇਆ ਹੋਏਗੀ, ਉੱਥੇ ਧਰਮ ਆਪਣੇ ਆਪ ਪਲੇਗਾ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਇਹ ਧਰਮ ਦੀ ਪਰਿਭਾਸ਼ਾ ਹੈ। ਜਿਨ੍ਹਾਂ ਨੇ ਵੀ ਇਸ ਪਰਿਭਾਸ਼ਾ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਰੱਖਿਆ, ਉਹ ਸੱਚੇ ਧਰਮੀ ਬਣ ਗਏ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਦੀ ਸੱਤ ਦਾ ਦਮਨ ਨਹੀਂ ਛੱਡਿਆ, ਕਦੀ ਸੱਚ ਤੇ ਦਇਆ ਨੂੰ ਨਹੀਂ ਤਿਆਗਿਆ, ਕਦੀ ਆਪਣੇ ਜੀਵਨ ਦੇ ਅੰਦਰ ਅੰਦਰ ਦੀ ਪਵਿੱਤਰਤਾ ਨੂੰ ਨਹੀਂ ਦੂਰ ਕੀਤਾ। ਇਸ ਕਰਕੇ ਉਹ ਧਰਮੀ ਸਦਾ ਸੰਸਾਰ ਵਿੱਚ ਪਰਵਾਨੇ ਗਏ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਪਰ ਜਿਨ੍ਹਾਂ ਨੇ ਕੇਵਲ ਅਖੌਤੀ ਰੂਪ ਵਿੱਚ ਆਪਣੇ ਆਪ ਨੂੰ ਧਰਮੀ ਰੱਖਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਕਦੀ ਧਰਮੀ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਧਰਮ ਇੱਕੋ ਹੀ ਹੈ, ਜੋ ਧਰਮ ਦੇ ਨਾਂ ਤੇ ਜਿੰਨੇ ਮਜ਼ਹਬ ਦੀਨ ਬਣੇ ਹੋਏ ਨੇ ਅਸੀਂ ਉਹਨਾਂ ਸਾਰਿਆਂ ਨੂੰ ਵੀ ਧਰਮ ਕਹਿੰਦੇ ਹਾਂ, ਪਰ ਧਰਮ ਇੱਕ ਹੈ। ਉਸ ਧਰਮ ਦੇ ਰਾਹ ਤੇ ਧਰਮ ਦੀ ਸਿਖਲਾਈ ਲਈ ਜਿੰਨੇ ਵੀ ਪੰਥ ਨੇ, ਦੀਨ ਨੇ, ਮਜ਼ਹਬ ਨੇ, ਜਿਵੇਂ ਅਸੀਂ ਖਾਲਸਾ ਪੰਥ ਕਹਿੰਦੇ ਹਾਂ, ਖਾਲਸਾ ਪੰਥ ਦਾ ਮਕਸਦ ਵੀ ਕੀ ਹੈ ਕਿ ਧਰਮ ਦੇ ਨਾਲ ਜੁੜਨਾ, ਧਰਮੀ ਹੋਣਾ, ਤੇ ਧਰਮੀ ਹੋ ਕੇ ਕਿ ਪਰਮਾਤਮਾ ਦੇ ਦਰ ਤੱਕ ਮਨੁੱਖ ਪਹੁੰਚ ਸਕਦਾ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਜਪਜੀ ਸਾਹਿਬ ਜੀ ਦੀ ਪਹਿਲੀ ਬਾਣੀ ਵਿੱਚ ਹੀ ਕਹਿ ਦਿੱਤਾ ਕਿ ਮੇਰਾ ਸਿੱਖ ਕੌਣ ਹੈ ਜਿਹੜਾ ਕਿਸੇ ਦੀਨ ਮਜ਼ਹਬ ਦੇ ਨਾਲ ਉਸ ਢੰਗ ਨਾਲ ਨਹੀਂ ਜੁੜਦਾ ਵੀ ਜਿਸ ਢੰਗ ਨਾਲ ਉਹਦੇ ਅੰਦਰ ਨਫ਼ਰਤ, ਕ੍ਰੋਧ, ਹੰਕਾਰ, ਈਰਖਾ ਪੈਦਾ ਹੋਵੇ। ਸਿੱਖ ਦਾ ਫਰਜ਼ ਹੈ ਧਰਮ ਦੇ ਪੰਥ ਦੇ ਰਾਹ ਤੋਂ ਮੁਕਤ ਹੋ ਕਰਕੇ ਧਰਮ ਦੇ ਨਾਲ ਸੰਬੰਧ ਬਣਾਉਣਾ। ਅਸੀਂ ਰੋਜ਼ ਪੜ੍ਹਦੇ ਹਾਂ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਵੀ ਉਹਦਾ ਸੰਬੰਧ ਕਿਹਦੇ ਨਾਲ ਹੈ? ਧਰਮ ਨਾਲ। ਤੇ ਧਰਮ ਕੀ ਹੈ? ਜੋ ਪਹਿਲਾਂ ਆਪਾਂ ਅਰਜ ਕੀਤੀ, ਇੱਕੋ ਧਰਮ ਦ੍ਰਿੜਾ ਸੱਚ ਕੋਈ ਵੀ, ਧਰਮ ਨਾਲ ਉਹਦਾ ਸੰਬੰਧ ਬਣ ਜਾਂਦਾ, ਸੱਚ ਨਾਲ ਉਹਦਾ ਸੰਬੰਧ ਬਣ ਜਾਂਦਾ। ਤੇ ਸੱਚ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ। ਮੰਨੈ ਮਗ ਨਾ ਚੱਲੈ ਪੰਥ, ਉਹਨਾਂ ਪੰਥਾਂ ਦੇ ਰਾਹ ਤੇ ਨਹੀਂ ਤੁਰਦਾ ਜਿਹੜਾ ਪੰਥ ਸੰਸਾਰ ਦੇ ਵਿੱਚ ਵਾਦ ਵਿਵਾਦ ਨਫ਼ਰਤ ਫੈਲਾਉਂਦਾ ਹੈ। ਇਹ ਵੀ ਧਰਮ ਦਾ ਇੱਕ ਰੂਪ ਬਣ ਗਿਆ ਨਾ। ਮੈਂ ਜਿਵੇਂ ਆਰੰਭ ਵਿੱਚ ਇਹ ਬਚਨ ਕੀਤੀ ਵੀ ਇਹ ਧਰਮ ਹੈ ਨਹੀਂ, ਹੈ ਨਹੀਂ ਇਹ ਧਰਮ, ਪਰ ਧਰਮ ਦੇ ਨਾਂ ਤੇ ਇਹ ਕੁਰੀਤੀਆਂ ਫੈਲ ਗਈਆਂ। ਜਿਵੇਂ ਵੀ ਕੋਈ ਚੀਜ਼ ਦਾ ਆਰੰਭ ਹੁੰਦਾ ਭਲੇ ਲਈ ਹੁੰਦਾ, ਚੰਗੇ ਲਈ ਹੁੰਦਾ, ਪਰ ਜਿਉਂ ਹੀ ਸੰਸਾਰ ਜਗਤ ਦੇ ਅੰਦਰ ਉਹ ਮਾਰਗ ਤੈਅ ਕਰਦੀ ਜਾਂਦੀ ਹੈ ਵਸਤੂ ਪਦਾਰਥ, ਤੇ ਸੰਸਾਰ ਦੇ ਲੋਕਾਂ ਦੇ ਰਾਹੀਂ ਉਹਦੇ ਵਿੱਚ ਕੁਰੀਤੀਆਂ ਪੈ ਜਾਂਦੀਆਂ, ਇਸੇ ਤਰ੍ਹਾਂ ਧਰਮਾਂ ਦੇ ਵਿੱਚ ਕੁਰੀਤੀਆਂ ਪਈਆਂ। ਤੇ ਜੋ ਨਰ ਸੰਘਾਰ ਧਰਮਾਂ ਦੇ ਨਾਂ ਤੇ ਹੋਇਆ ਉਹ ਸ਼ਾਇਦ ਕਿਸੇ ਸਿਆਸਤ ਦੇ ਨਾਂ ਤੇ, ਸਿਆਸਤਾਂ ਵੀ ਧਰਮਾਂ ਦੇ ਨਾਂ ਤੇ ਹੁੰਦੀਆਂ ਨੇ। ਇਸ ਕਰਕੇ ਦਤਾਰ ਪਿਤਾ ਮਹਾਰਾਜ ਨੇ ਸਾਨੂੰ ਵਿਵੇਕਤਾ ਦਿੱਤੀ ਕਿ ਧਰਮ ਦੇ ਨਾਂ ਤੇ ਲੜਨਾ ਬੰਦ ਕੀਤਾ ਜਾਏ, ਧਰਮ ਦੇ ਨਾਂ ਤੇ ਵੈਰ ਵਿਰੋਧ ਜਿਹੜਾ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਏ। ਤੇ ਧਰਮ ਕੀ ਹੈ? ਇੱਕੋ ਹੀ ਧਰਮ ਹੈ ਜੋ ਮੈਂ ਪਹਿਲਾਂ ਅਰਜ ਕੀਤੀ, ਉਸ ਨੂੰ ਗੁਰੂ ਸਾਹਿਬ ਜੀ ਨੇ ਹੋਰ ਥਾਵਾਂ ਤੇ ਵੀ ਬਚਨ ਕੀਤਾ, ਸਰਬ ਧਰਮ ਹੈ, ਸ੍ਰਿਸ਼ਟ ਧਰਮ ਕਿਹਾ, ਪਰ ਨਾਲ ਇਹ ਬਚਨ ਕੀਤੇ ਏਕ ਸ਼ਬਦੰ, ਇੱਕ ਹੀ ਸ਼ਬਦ, ਇੱਕ ਹੀ ਧਰਮ ਹੈ, ਇੱਕ ਹੀ ਪਰਮਾਤਮਾ ਪਰਮੇਸ਼ਵਰ ਦੇ ਦਰ ਤੇ ਤੁਰਨ ਵਾਲਾ ਗੁਣ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਸਰਬ ਸ਼ਬਦੰ ਏਕ ਸ਼ਬਦੰ, ਇੱਥੇ ਸ਼ਬਦ ਦਾ ਅਰਥ ਹੈ, ਸ਼ਬਦ ਅਰਥ ਹੁਕਮ ਵੀ ਆਇਆ, ਸ਼ਬਦ ਅਰਥ ਬਾਣੀ ਵੀ ਆਇਆ, ਸ਼ਬਦ ਅਰਥ ਧਰਮ ਵੀ ਆਇਆ। ਇੱਥੇ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਅਰਥ ਕੀਤੇ ਨੇ ਵੀ ਸਰਬ ਸ਼ਬਦੰ ਏਕ ਸ਼ਬਦੰ, ਸਾਰੇ ਸ਼ਬਦਾਂ ਵਿੱਚੋਂ ਧਰਮਾਂ ਵਿੱਚੋਂ ਇੱਕ ਧਰਮ ਹੀ ਪ੍ਰਵਾਨ ਹੈ। ਜਿਸ ਨੇ ਉਹ ਧਰਮ ਨੂੰ ਜਾਣ ਲਿਆ, ਸੱਚ ਨੂੰ ਜਾਣ ਲਿਆ, ਨਾਨਕ ਤਾਕਾ ਦਾਸ ਹੈ, ਮੈਂ ਉਹਦਾ ਦਾਸ ਬਣ ਜਾਂਗਾ, ਸੋਈ ਨਿਰੰਜਨ ਦਿਓ। ਜਿਨੇ ਆਪਣੇ ਆਪ ਨੂੰ ਧਰਮ ਨਾਲ ਜੋੜ ਲਿਆ ਉਹ ਤੇ ਨਿਰੰਜਨ ਦਾ ਰੂਪ ਬਣ ਗਿਆ, ਉਹ ਤੇ ਪਰਮਾਤਮਾ ਦਾ ਰੂਪ ਬਣ ਗਿਆ, ਮੈਂ ਉਹਦਾ ਦਾਸ ਬਣ ਜਾਵਾਂਗਾ, ਮੈਂ ਉਹਦਾ ਸੇਵਕ ਬਣ ਜਾਵਾਂਗਾ। ਗੁਰੂ ਸਾਹਿਬ ਜੀ ਕਹਿੰਦੇ ਜੇ ਕੋ ਜਾਣੈ ਭੇਓ, ਭੇਓ ਦਾ ਅਰਥ ਹੈ ਇਸ ਭੇਦ ਨੂੰ ਬੁੱਝ ਲਏ, ਇਸ ਮਰਮ ਨੂੰ ਜਾਣ ਲਏ, ਤੇ ਮਰਮ ਨੂੰ ਜਾਣਨ ਦੇ ਲਈ, ਧਰਮ ਨੂੰ ਜਾਣਨ ਦੇ ਲਈ ਧਰਮ ਸ਼ਾਲ ਵਿੱਚ ਆਉਣਾ ਪੈਂਦਾ, ਜਿਵੇਂ ਵਿਦਿਆ ਨੂੰ ਜਾਣਨ ਦੇ ਲਈ ਵਿਦਿਆਲਿਆ ਵਿੱਚ ਜਾਣਾ ਪੈਂਦਾ ਹੈ, ਇਸੇ ਤਰ੍ਹਾਂ ਧਰਮ ਨੂੰ ਅਪਣਾਉਣ ਦੇ ਲਈ ਧਰਮਸ਼ਾਲਾ ਵਿੱਚ ਜਾਣਾ ਪੈਂਦਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜਿਹੜੀ ਟਿਕਾਣਾ ਦਿੱਤਾ ਹੈ, ਇਹ ਗੁਰੂਦਵਾਰਾ ਹੈ, ਧਰਮਸ਼ਾਲਾ ਹੈ, ਇੱਥੋਂ ਅਸੀਂ ਧਰਮ ਸਿੱਖ ਸਕਦੇ ਹਾਂ।
धर्म केड़ा सीखना मैं फिर अर्ज कर दिया कि जिदे विच साडे गुणा विच वाधा होवे। जदों दया खिमा प्रेम दा वाधा हो रहा है समझो असी धर्म वाले पासे जा रहे हैं। जे साडे अंदर नफरत पैदा हो रही है ते सानू लेबल ए लगा भी है मैं धर्मी हाँ, धर्मी बन के दूजे धर्म की तां गल छड्डो भी एक धर्म दूजे धर्म तो पहला नफरत करदा सी पर अज ते हालात ऐसे हो गए ने एक धर्म दे एक धर्म नूं मन्नण वाले लोग इन्ने फिरकियां विच वंडे गए ने कि एक फिरका दूजे फिरके नूं चंगा नहीं सुन। धर्म इक्को ही है, इष्ट इक्को ही है। जे असीं अपने धर्म की गल करिए दूजे की क्यों करिए। सिख एक है, ओहदा इष्ट गुरु नानक है, ओहदा इष्ट गुरु ग्रंथ साहिब है। पर जे आपां पुछ लईए एक कहेगा भी मैं इस थां नाल जुड़िया वा मैं दूजे थां नूं चंगा नहीं समझदा, दूजा कहेगा मैं तीजे नूं चंगा नहीं समझदा, तीसरा कहेगा मैं चौथे नूं चंगा नहीं समझदा। एक धर्म विच इन्नियां वंडियां पै गईयां ते फिर किस मूंह नाल असीं कह दिंदे आं भी असीं गुरु नानक दे सिख हां, असीं गुरु ग्रंथ साहिब जी दे पैरोकार हां। कि जिहड़ा ते इह कहिंदा भी तूं कल्ला इंसान छड्ड दुनिया की हर कायनात जिहड़ी आ उहदी उपज है, अवल अल्लाह नूर उपाया, उहदे नूर तों पैदा होया, तू ते जीवां नाल जंतुआं नाल भी प्यार करना है ते तू ते अपने भरा नाल प्यार नहीं कर सकता, तू ते अपने कौमी बंदे नाल प्यार नहीं कर सकता, नफरत प्या पालदा है। तां गुरु साहिब सच्चे पातशाह जी कहिंदे फिर इन्हें भेद जाणिया नहीं धर्म दा, धर्मी बन गया, धर्म दे चिन्ह धारण कर लैणे, इह वक्खरी वार्ता है। मैं अर्ज कर रहा सां समां भी मुकदा जा रहा है। भाई साहब भाई गुरदास ने सानू इस प्रति बड़ा सोहना समझाया भी जे धर्म सीखना है धर्म साल विच आओ। किवें आओ? उन्हां दा बड़ा प्यारा बचन है, वह कहिंदे ने जैसे तो मराल माल बैठता है मान सर, मराल दा अर्थ हुंदा हंस, माल दा अर्थ हुंदा पंगती। कहिंदे कदी मान सरोवर वेखो जेडे गए हुण कदी, कहिंदे मान सरोवर दे नाल सारे पासे हंस बैठे हुंदे ने पंगत बना के। जैसे तो मराल माल बैठता है मान सर, मुक्ता अमोल खाए खाए बिगसात है। कहिंदे उत्थे मुक्ता खांदे ने, मुक्ता दा अर्थ है मोती, अमोल दा अर्थ है बड़े कीमती मोती खांदे ने, खा खा के खुश हुंदे ने। ते सिख हंस क्यों नहीं बनदा? जदों सिख नूं गुरुद्वारा मान सरोवर वर्गा मिलिया ते सरोवर दे विच पानी दे विच फिर ये डड्डियां भी हुंदियां, कीड़ भी हुंदे ने, पर साडी विरती की है कि असी गुरुद्वारे आकर के मोती चुगने ने कि गुरुद्वारे आके निंदिया करनी है जां निंदिया सुननी है जां लोकां दियां कमियां वेखणियां ने जां अपने गुण दर्शाने ने, यह साडा जे काम है ते फिर धर्मशाल विच आके भी धर्म नहीं सिखिया। जैसे तो मराल माल बैठत है मान सोर, मुक्ता अमोल खाए खाए बिगसात है। जैसे तो सज्जन मिल बैठत है पाक साल, पाक साल कहिंदे रसोई विच, कहिंदे जदों संग सारा रसोई दे कोल बैठता है पाक साल विच बैठता है, अनेक प्रकार बिंजनात रस खात है। ते रसोई दे पास बैठ के भोजन छकदियां रस लैंदे आ ना। तीसरी उदाहरण दिती भाई साहब भाई गुरदास ने, जैसे तो जैसे द्रुम छाया मिल बैठत अनेक पंछी, द्रुम कहिंदे रुख, कहिंदे जिवें रुख दी छां विच अनेकां पंछी आके बैठदे ने। खाए मधुर फल बचन कै सुहात है, एक तां फल मिलदा उहदी छां मिलदी है रुख दी, एक उहदे मिठे फल मिलदे ने, कहिंदे उह पंछी मिठे फल खा के मिठे गीत गांदे ने। इह तिन उदाहरणां देख करके भाई साहिब भाई गुरदास जी कहिंदे तैसे गुर सिख मिल बैठत है धर्मसाल। इसे तरह सिख भी धर्मशाला विच भाव गुरुद्वारे विच बैठदा है। अज गुरुद्वारा नाम आपां कहिंदे आ, गुरु साहिबाना दे वेले धर्मशाल नाम दिता जांदा सी, अज धर्मशाला नूं असीं गुरुद्वारा कहिंदे आ। जिथे गुरु दी सिख्या मिले ਉਹ ਧਰਮ ਦੀ ਸਿੱਖਿਆ ਮਿਲੇ ਉਹ ਧਰਮਸਾਲ ਹੈ। ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ, ਸਹਿਜ ਸ਼ਬਦ ਰਸ ਅੰਮ੍ਰਿਤ ਅਗਾਤ ਹੈ। ਕਹਿੰਦੇ ਉੱਥੇ ਬੈਠ ਕੇ ਲੈਣਾ ਕੀ ਹੈ? ਸਹਿਜ ਨੂੰ ਪ੍ਰਾਪਤ ਕਰਨਾ ਹੈ, ਅੰਮ੍ਰਿਤ ਰਸ ਰੂਪੀ ਸ਼ਬਦ ਨੂੰ ਪੀਣਾ ਹੈ। ਫਿਰ ਅਗਾਤ ਹੈ, ਅਗਾਤ ਦਾ ਅਰਥ ਹੁੰਦਾ ਰੱਜ ਜਾਣਾ, ਫਿਰ ਬੰਦਾ ਰੱਜੇਗਾ। ਤੇ ਜੇ ਬੰਦਾ ਆਖੇਗਾ ਕਿ ਮੈਂ ਦੁਨੀਆਂ ਦੇ ਪਦਾਰਥਾਂ ਨਾਲ ਰੱਜਾਂ, ਇਹ ਕਦੀ ਨਹੀਂ ਹੋ ਸਕਦਾ। ਧਰਮ ਮਨੁੱਖ ਨੂੰ ਅੰਦਰੋਂ ਰਜਾਂਦਾ ਹੈ, ਧਰਮ ਮਨੁੱਖ ਨੂੰ ਅੰਦਰੋਂ ਤ੍ਰਿਪਤ ਕਰਦਾ ਹੈ, ਧਰਮ ਮਨੁੱਖ ਦੀ ਅੰਦਰ ਦੀ ਖੋਜ ਹੈ, ਸੰਸਾਰ ਮਨੁੱਖ ਦੀ ਬਾਹਰ ਦੀ ਖੋਜ ਹੈ। ਬਾਹਰ ਦੀ ਖੋਜ ਵੀ ਪ੍ਰਵਾਨ ਹੈ,
पर जिन्ना चर असी अपने अंदर नू खोज के नहीं तुरांगे बार दी खोज साडे लई उसारू घट होएगी साडे लई विनाश ज्यादा बनाएगी। जदों कोई मनुख अंदरों स्वै पड़चोल नाल सच्चा धर्मी बन जांदा है उदियां बार दियां खोजां भी संसार दा भला कर दियां ने निष्काम निस्वार्थ। जदों मनुख अंदरों खोजी नहीं ਉਹ ਬਾਹਰ ਦੀਆਂ ਖੋਜਾਂ ਤਾਂ ਕਰਦਾ ਉਹਨਾਂ ਖੋਜਾਂ ਨਾਲ ਲੋਕਾਂ ਦਾ ਖੂਨ ਚੂਸਦਾ ਹੈ ਲੋਕਾਂ ਨੂੰ ਗੁਲਾਮ ਬਣਾਉਂਦਾ। ਅੱਜ ਕਿੰਨਾ ਵਿਕਾਸ ਹੋਇਆ ਬਾਹਰ ਉਹ ਸਾਰੇ ਵਿਕਾਸ ਦਾ ਮਤਲਬ ਕੀ ਹੈ ਲੋਕਾਂ ਨੂੰ ਗੁਲਾਮ ਕਿਵੇਂ ਬਣਾਇਆ ਜਾਏ ਲੋਕਾਂ ਨੂੰ ਭਰਮ ਵਿੱਚ ਕਿਵੇਂ ਬਣਾਇਆ ਜਾਏ। ਪਰ ਸੱਚਾ ਧਰਮੀ ਜਿਹੜਾ ਅੰਦਰੋਂ ਆਪਣੇ ਆਪ ਨੂੰ ਜਾਣ ਚੁੱਕਿਆ ਹੈ ਉਹ ਤ੍ਰਿਪਤ ਹੋ ਗਿਆ ਉਹ ਜਦੋਂ ਬਾਹਰ ਵੀ ਵਿਕਾਸ ਕਰਦਾ ਇਸ ਤਰ੍ਹਾਂ ਕਰਦਾ ਵੀ ਲੋਕਾਂ ਦਾ ਭਲਾ ਕਿਵੇਂ ਹੋਵੇ ਲੋਕਾਂ ਦਾ ਆਚਰਣ ਉੱਚਾ ਕਿਵੇਂ ਹੋਵੇ ਲੋਕੀ ਸੱਚੇ ਧਰਮ ਨਾਲ ਕਿਵੇਂ ਜੁੜ ਸਕਣ ਉਹ ਸਦਾ ਇਸੇ ਗੱਲ ਵਿੱਚ ਹੀ ਤਤਪਰ ਰਹਿੰਦਾ ਹੈ। ਤੇ ਸਿੱਖ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਸਿਖਾਇਆ ਹੈ ਕਿ ਇਹੀ ਅਸਲ ਧਰਮ ਹੈ ਜਿਹਨੇ ਇਸ ਧਰਮ ਨੂੰ ਅਪਣਾ ਲਿਆ ਉਹਦਾ ਜੀਵਨ ਸਦਾ ਹੀ ਨਿਹਾਲ ਹੋ ਗਿਆ। ਇਹ ਧਰਮ ਦੇ ਗੁਣ ਹੀ ਨੇ ਜਿਹਨੇ ਧਰਮੀ ਬਣ ਗਿਆ ਉਹਦੇ ਲਈ ਬਚਨ ਕੀਤੇ ਗਏ ਨੇ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ ਪੰਡਿਤ ਦੇਹ ਅਰੋਗਤਾ ਧਰਮ ਜਾਣ ਫਲ ਸਤ। ਇਹ ਧਰਮ ਸਾਨੂੰ ਫਲ ਦਿੰਦਾ ਹੈ ਸ਼ੁਭ ਗੁਣ ਬੰਦੇ ਦੇ ਅੰਦਰ ਪ੍ਰਗਟ ਹੁੰਦੇ ਨੇ ਸੁੰਦਰ ਕਾਇਆ ਮਿਲਦੀ ਹੈ ਚੰਗੀ ਵਿਦਿਆ ਮਿਲਦੀ ਹੈ ਚੰਗਾ ਗਿਆਨ ਮਿਲਦਾ ਹੈ ਲੋਕ ਤੇ ਪ੍ਰਲੋਕ ਜਿਹੜਾ ਉਹ ਸਾਡਾ ਸਵਰ ਜਾਂਦਾ ਹੈ। ਇਹ ਧਰਮ ਦੀ ਪਰਿਭਾਸ਼ਾ ਹੈ ਧਰਮ ਦੀ ਵਿਆਖਿਆ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਕਰਕੇ ਜ਼ੋਰ ਦਿੱਤਾ ਹੈ ਹਰ ਬੰਦਾ ਧਰਮੀ ਬਣੇ ਪਰ ਉਹ ਧਰਮੀ ਅੰਦਰੋਂ ਪ੍ਰਗਟ ਹੋਵੇ ਅੰਦਰੋਂ ਸਾਡਾ ਧਰਮ ਹੋਵੇ ਉਹ ਧਰਮ ਬਾਹਰ ਦਿਸੇ ਨਾ ਕਿ ਬਾਹਰੋਂ ਧਰਮੀ ਹੋਈਏ ਅੰਦਰ ਸਾਡੇ ਅਧਰਮ ਪਲਦਾ ਹੋਵੇ ਇਹ ਪ੍ਰਵਾਨ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਸਿੱਖ ਤੇ ਕਿਰਪਾ ਕੀਤੀ ਹੈ ਕਿ ਉਹਨੂੰ ਐਸਾ ਬਣਾਇਆ ਹੈ ਸੰਸਾਰ ਤੇ ਨਿਰੰਕਾਰ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਰੱਖਣਾ ਹੈ ਇਹ ਗੁਰੂ ਦੇ ਸਿੱਖ ਨੂੰ ਸਤਿਗੁਰਾਂ ਨੇ ਗੁਰੂ ਦੀ ਬਾਣੀ ਨਾਲ ਸਿੱਖਿਆ ਦਿੱਤੀ ਹੈ ਦ੍ਰਿੜ ਕੀਤਾ ਹੈ ਕਿ ਸੰਸਾਰ ਵਿੱਚ ਹੀ ਨਿਰੰਕਾਰ ਦਾ ਰੂਪ ਵੇਖਣਾ ਸੰਸਾਰ ਵਿੱਚ ਹੀ ਰੱਬ ਨੂੰ ਵੇਖਣਾ ਤੇ ਸੰਸਾਰ ਦੀ ਸੇਵਾ ਕਰਨੀ ਨਿਰਮਲ ਕਰਮ ਕਰਨਾ ਜਪ ਤਪ ਦੇ ਧਾਰਨੀ ਹੋਣਾ ਫਿਰ ਇਹ ਧਰਮ ਕੀ ਹੈ ਕਿ ਇਹ ਧਰਮ ਪਰਮਾਤਮਾ ਦੇ ਘਰ ਅੰਦਰ ਜੀਵ ਨੂੰ ਪ੍ਰਵਾਨਗੀ ਦਵਾਉਂਦਾ ਹੈ ਉਹ ਧਰਮ ਹੀ ਓੜਕ ਸੱਚ ਧਰਮੀ ਹੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਅਸੀਂ ਸੱਚੇ ਧਰਮੀ ਹੋ ਨਿਬੜੀਏ ਸਾਡੇ ਅੰਦਰ ਦਇਆ ਪਲੇ ਸਾਡੇ ਅੰਦਰ ਖਿਮਾ ਪਲੇ ਸਾਡੇ ਅੰਦਰ ਮ੍ਰਿਤ ਭਾਵਨਾ ਆ ਜਾਏ ਸਾਡੇ ਅੰਦਰ ਅੰਦਰ ਦੀ ਪਵਿੱਤਰਤਾ ਆ ਜਾਏ ਸਾਡੇ ਅੰਦਰ ਸੱਚ ਨੂੰ ਪਿਆਰ ਕਰਨ ਦੀ ਜਾਚ ਆ ਜਾਏ ਸਾਡੇ ਅੰਦਰ ਪਰਮਾਤਮਾ ਨੂੰ ਜਪਣ ਦੀ ਜਾਚ ਆ ਜਾਏ ਇਹੀ ਸੱਚਾ ਧਰਮ ਹੈ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋ

ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ, ਚਿੱਤੇ ਆਵਣ ਕਾ ਸਤਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਦਸੋ ਪਾਤਸ਼ਾਹ ਕੀ ਆਤਮਕ ਜੋਤ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ, ਉਹ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਹੈ। ਗਰੀਬ ਨਵਾਜ, ਆਪ ਜੀ ਨੇ ਤਰਸ ਕੀਤਾ ਅੰਮ੍ਰਿਤ ਵੇਲੇ ਤੋਂ, ਐਤਵਾਰ ਦੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੇ ਅੰਮ੍ਰਿਤ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ ਜੀ, ਆਪ ਜੀ ਕੇ ਦਰ ਘਰ ਦੇ ਗੁਣੀ ਗਿਆਨੀਆਂ ਪਾਸੋਂ ਆਪ ਜੀ ਕਾ ਹਰ ਜਸ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ। ਉਹ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀ। ਸਤਿਗੁਰੂ ਜੀ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ। ਗਰੀਬ ਨਵਾਜ, ਗੁਰੂ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਵਿੱਚ ਬੇਅੰਤ ਸੰਗਤਾਂ ਨੇ ਆਪਣੀਆਂ ਕਮਾਈਆਂ ਨੂੰ ਸਫਲ ਕਰਦਿਆਂ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਹਨ, ਸਭਨਾਂ ਦੀਆਂ ਕਮਾਈਆਂ ਸਫਲ ਕਰਨੀਆਂ, ਰਹਿਮਤ ਕਰਨੀ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਆਪ ਜੀ ਕੇ ਚਰਨਾਂ ਵਿੱਚ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਹਨ, ਕਰਨ ਸਿੰਘ ਹੀਰ ਤੇ ਰਾਜਵੀਰ ਕੌਰ ਦੋਨਾਂ ਦੇ ਜਨਮ ਦਿਨ ਦੀ ਅਰਦਾਸ ਬੇਨਤੀ ਵਾਸਤੇ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ। ਖੁਸ਼ੀ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਨੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਮਨਜਿੰਦਰ ਸਿੰਘ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਅਰਦਾਸ ਹੈ ਜੀ, ਪਰਲੀਨ ਕੌਰ ਦੀ ਤੰਦਰੁਸਤੀ ਦੀ ਅਰਦਾਸ, ਕਮਲਜੀਤ ਕੌਰ ਅਤੇ ਤਰਲੋਚਨ ਸਿੰਘ ਸੱਚੇ ਪਾਤਸ਼ਾਹ ਜੀ, ਉਹ ਗੁਰੂ ਘਰ ਦੀਆਂ ਬਣ ਰਹੀਆਂ ਬਿਲਡਿੰਗਾਂ ਦੇ ਸੰਬੰਧ ਅੰਦਰ $1500 ਆਪ ਜੀ ਦਤਾਰ ਪਿਤਾ ਮਹਾਰਾਜ ਜੀ ਭੇਟਾ ਕਰਦੇ ਹਨ। ਕਿਰਪਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ। ਵੀਰੂ ਭਾਟੀਆ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਜੈਸਿਕਾ ਭਾਰਦਵਾਜ ਨੂੰ ਨਵੀਂ ਜੋਬ ਮਿਲੀ ਹੈ, ਉਸ ਦੇ ਸ਼ੁਕਰਾਨੇ ਵਿੱਚ ਆਪ ਜੀ ਦੀ ਅੱਗੇ ਅਰਦਾਸ ਬੇਨਤੀ ਕਰਦੇ ਹਨ। ਬੱਚਾ ਜਸ਼ਨਪ੍ਰੀਤ ਸਿੰਘ ਦੇ ਜਨਮ ਦਿਹਾੜੇ ਨੂੰ ਖੁਸ਼ ਮੁਖੀ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ, ਉਹ
ਪਰਿਵਾਰ ਵੱਲੋਂ ਬੇਨਤੀਆਂ ਅਰਦਾਸਾਂ ਕੀਤੀਆਂ ਜਾਂਦੀਆਂ। ਆਪ ਜੀ ਨੇ ਕਿਰਪਾ ਕਰਨੀ, ਬੱਚੇ ਜਸ਼ਨਪ੍ਰੀਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਭਾਈ ਹਰਦੇਵ ਸਿੰਘ ਜੀ, ਕੱਲ੍ਹ ਨੂੰ ਸਮੂਹ ਪਰਿਵਾਰ ਅਤੇ ਚੌਹਾਨ ਪਰਿਵਾਰ ਆਪਣੇ ਬੱਚੇ

ਕਲਾ ਬਖਸ਼ਿਸ਼ ਕਰਕੇ ਨਵਾਜਣਿਆ ਗਰੀਬ ਨਵਾਜ਼। ਇਸ ਵਕਤ ਦਰ ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਉਪਰੰਤ ਸੱਚੇ ਪਾਤਸ਼ਾਹ ਜੀ ਦੁਪਹਿਰੋਂ ਬਾਅਦ ਕੀਰਤਨ ਸਮਾਗਮ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਹੋਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸਰਦਾਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੈ, ਖਾਲਸਾ ਸਕੂਲ ਨੇ ਇੱਥੇ 2 ਵਜੇ ਕਲਾਸਾਂ ਸ਼ੁਰੂ ਕਰਨੀਆਂ ਨੇ ਅਤੇ ਦਸੰਬਰ ਤੱਕ ਇੱਦਾਂ ਚੱਲਣਾ ਪ੍ਰੋਗਰਾਮ। ਫਿਰ ਉਹਨਾਂ ਬ੍ਰੇਕ ਆਉਣੀ 2 ਹਫ਼ਤਿਆਂ ਦੀ, ਉਦੋਂ ਫਿਰ ਆਪਾਂ ਲਗਾਤਾਰ ਚੱਲਦੇ ਰਹਾਂਗੇ। ਇੱਥੇ ਨਹੀਂ ਕਰਨਾ ਪਊਗਾ ਇਸ ਤਰ੍ਹਾਂ, ਪਰ ਫਿਰ ਮੁੜ ਕੇ ਫਿਰ ਜਨਵਰੀ 'ਚ ਉਹਨਾਂ ਨੇ ਕਲਾਸਾਂ ਲਾਉਣੀਆਂ। ਇਸੇ ਤਰ੍ਹਾਂ ਚੱਲੇਗਾ ਜਦ ਤੱਕ ਆਪਾਂ ਨੌਰਥ ਅਤੇ ਸਾਊਥ ਔਰ ਨੂੰ ਕੰਪਲੀਟ ਨਹੀਂ ਕਰ ਲੈਂਦੇ। ਸੋ ਗੈਲਰੀ 1 ਦੇ ਵਿੱਚ ਦੀਵਾਨ ਸ਼ੁਰੂ ਹੋ ਜਾਣਾ ਜੀ ਹੁਣੇ, ਥੋੜ੍ਹੇ ਮਿੰਟਾਂ 'ਚ, 2-3 ਮਿੰਟ ਰਹਿੰਦੇ ਨੇ। ਹੁਣ ਚਿਰ ਤੱਕ ਇੱਥੇ ਸੁੱਖਾ ਸੌਣ ਹੋ ਰਿਹਾ ਅਤੇ ਲਾਈਨਾਂ ਆਪਾਂ ਲਾਈਆਂ, ਮੱਥਾ ਟੇਕਣ ਨੂੰ ਹੱਥ ਜੋੜ ਕੇ ਬੇਨਤੀ, 4-5 ਲਾਈਨਾਂ 6 ਕਰਕੇ ਮੱਥਾ ਟੇਕ ਲਓ, ਕੋਈ ਹਰਜ ਨਹੀਂ। ਲਾਈਨ ਤੋੜਨ ਦਾ, ਮੱਥਾ ਟੇਕਣ ਲਈ ਜਿੰਨੀ ਮਰਜ਼ੀ ਲਾਈਨਾਂ ਬਣਾ ਲਓ, 10 ਬਣਾ ਲਓ ਭਾਵੇਂ, ਦੋਨੋਂ ਪਾਸੇ ਬੀਬੀਆਂ ਵਾਲੇ ਪਾਸੇ ਵੀ ਪਲੀਜ਼ ਮੇਕ ਮੋਰ ਦੈਨ 1-3-4-5 ਲਾਈਨਸ। ਮੂਵ ਨਹੀਂ ਹੋਏ ਹਾਲੇ ਬੀਬੀਆਂ, ਸੁੱਖਾ ਸਿੰਘ ਦੀ ਸੇਵਾ ਹੋ ਰਹੀ ਹੈ ਜੀ, ਪਾਠ ਉੱਚੀ ਕਰ ਲਓ ਭਾਵੇਂ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਤਾਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਗਰੀਬ ਨਵਾਜ਼ ਦੀਵਾਨਾਂ ਦੀ ਸੰਪੂਰਨਤਾ ਹੋਈ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਚੌਪਈ ਸਾਹਿਬ ਬਾਣੀ ਦੇ ਪਾਠ ਹੋਏ ਗਰੀਬ ਨਵਾਜ਼ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਗਰੀਬ ਨਵਾਜ਼ ਇਸ ਵਕਤ ਆਪ ਜੀ ਕਿਰਪਾ ਕਰੋ ਪਾਵਨ ਤਖਤਾਂ ਤੋਂ ਨਿੱਜੀ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ ਰਾਹ ਪੈਂਡੇ ਵਿੱਚ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋ

0: ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਗੁਰੂ ਨਾਨਕ ਖਾਲਸਾ ਸਕੂਲ ਦੀਆਂ ਕਲਾਸਾਂ ਸ਼ੁਰੂ ਹੋਣ ਲੱਗੀਆਂ ਜੀ। ਸੰਗਤਾਂ ਨੂੰ ਬੇਨਤੀ ਆ ਜਲਦੀ ਵਿਹਲਾ ਕਰ ਦਿਓ, ਬਾਕੀ ਸੰਗਤਾਂ ਜੋ ਹਨ ਸਿਰਫ ਬੱਚੇ ਖਾਲਸਾ ਸਕੂਲ ਦੇ ਅਤੇ ਉਹਨਾਂ ਦੇ ਪ੍ਰਬੰਧਕ ਅਤੇ ਟੀਚਰ ਇੱਥੇ ਹੋਣਗੇ ਜੀ। ਅਤੇ ਬਾਕੀ ਸੰਗਤਾਂ ਨੂੰ ਬੇਨਤੀ ਆ, ਉੱਪਰ ਗੈਲਰੀ ਨੰਬਰ 1 ਦੇ ਵਿੱਚ ਦੀਵਾਨ ਸ਼ੁਰੂ ਹੋ ਗਿਆ, ਉੱਥੇ ਜਾ ਕੇ ਨਤਮਸਤਕ ਹੋਵੋ, ਦੇਗ ਉੱਥੋਂ ਲੈਣੀ ਆਪ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਖਾਲਸਾ ਸਕੂਲ ਦੀ ਫੈਮਿਲੀਜ਼ ਨੂੰ, ਬੱਚਿਆਂ ਨੂੰ ਰਿਕੁਐਸਟ ਹੈਗੀ ਹੈ, ਬੈਠ ਜਾਓ। ਵੀ ਆਰ ਰਨਿੰਗ ਜਸਟ ਫਿਊ ਮਿੰਟਸ ਲੇਟ ਟੂਡੇ, ਬੀਇੰਗ ਆਰ ਫਸਟ ਡੇ, ਵੀਲ ਗੈਟ ਦ ਅਸੈਂਬਲੀ ਪ੍ਰੋਗਰਾਮ ਸਟਾਰਟਡ। ਹਾਊਐਵਰ ਆਈ ਵਾਂਟ ਟੂ ਟੈਲ ਦ ਅਸੈਂਬਲੀ ਗਰੁੱਪ ਦੈਟ ਵੀ ਵਿਲ ਬੀ ਡੂਇੰਗ ਅਰਦਾਸ ਟੂ ਮਾਰਕ ਦ ਬਿਗਨਿੰਗ ਆਫ ਆਰ ਨਿਊ ਸਕੂਲ ਈਅਰ। ਸੋ ਪਲੀਜ਼ ਡੋਂਟ ਸਟਾਰਟ ਅਸੈਂਬਲੀ ਜਸਟ ਯੈਟ, ਵੀ ਆਰ ਗੋਇੰਗ ਟੂ ਡੂ ਅਰਦਾਸ। ਯੂ ਆਲ ਆਰ ਗੋਇੰਗ ਟੂ ਸਟੈਂਡ ਅਪ।

0: ਸੰਗਤਾਂ ਨੂੰ ਬੇਨਤੀ ਹੈ ਜੀ, ਦੀਵਾਨ ਉੱਪਰ ਸਜ ਰਹੇ ਨੇ ਗੁਰੂ ਮਹਾਰਾਜ ਦੇ, ਤੇ ਜੇ ਤੁਸੀਂ ਕੀਰਤਨ ਵਿਚ ਜੁੜਨ ਲਈ ਆਏ ਹੋ, ਦੀਵਾਨ ਵਿਚ ਜੁੜਨ ਲਈ ਆਏ ਹੋ, ਤੇ ਉੱਪਰ ਜਾ ਸਕਦੇ ਹੋ। ਹੁਣ ਇੱਥੇ ਇਸ ਹਾਲ ਵਿਚ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਣਾ। We have lot of space up front here, so requesting students and parents to come up front. Don't sit at the back of the hall. Please move forward. Again, announcing for the regular Sangat coming here, the Guru Maharaj Diwan is upstairs.
1: Thank you. Upar S paase, jehdi gallery number 1 hai.
0: ਅਸੀਂ 2 ਮਿੰਟ ਵਿੱਚ ਖਾਲਸਾ ਸਕੂਲ ਦੀ ਅਰਦਾਸ ਸ਼ੁਰੂ ਕਰਨ ਲੱਗੇ ਹੈਗੇ ਹਾਂ, ਸੋ ਦੇਗ ਦੇਣ ਵਾਲੇ ਸੇਵਾਦਾਰਾਂ ਨੂੰ ਵੀ ਬੇਨਤੀ ਹੈਗੀ ਹੈ, ਦੇਗ ਹੁਣ ਉੱਪਰ ਸੇਵਾ ਹੋਣੀ ਚਾਹੀਦੀ ਹੈ। ਅਸੀਂ ਇੱਥੇ ਖਾਲਸਾ ਸਕੂਲ ਦਾ ਪ੍ਰੋਗਰਾਮ ਸ਼ੁਰੂ ਕਰਨਾ, ਅਸੀਂ ਆਲਰੇਡੀ ਲੇਟ ਹੈਗੇ ਹਾਂ।
2: ਸਾਰੇ ਇੱਕ ਵਾਰੀ ਫਿਰ ਧਿਆਨ ਦੇਣ ਵਾਸਤੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਕੂਲ ਦਾ ਹੁਣ ਪਹਿਲਾ ਦਿਨ ਹੈ ਛੁੱਟੀਆਂ ਤੋਂ ਬਾਅਦ, ਸੋ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ। ਬੇਨਤੀ ਹੈ ਪਲੀਜ਼ ਸਾਰੇ ਖੜੇ ਹੋ ਜਾਓ ਜੀ, ਅਤੇ ਭਾਈ ਚੰਦਰ ਸਿੰਘ ਜੀ ਨੂੰ ਬੇਨਤੀ ਹੈ ਅਰਦਾਸ ਦੀ ਸੇਵਾ ਉਹ ਕਰਨਗੇ। ਸਤਨਾਮ ਵਾਹਿਗੁਰੂ ਜੀ ਤੋਂ ਠਾਕੁਰ ਤੁਮ ਪਹਿ ਅਰਦਾਸ।

ਗੁਰਬਾਣੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ, ਫਿਰ ਅੰਗਦ ਪੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਪਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ ਕਰ ਨੌਨੇ ਦਾਵਤ ਥਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਸਤਿਆਂਤਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਕੇ ਅੰਡਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚੜਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਪੁੱਠੀਆਂ ਖੱਲਾਂ ਨੂੰ ਆਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਤਕਾ, ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਆ, ਦੇਖ ਦੇਖ ਫਤਿਹ ਬਿਰਤ ਕੀ ਪੈਚ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਨਾਮਦਾਨ, ਦਾਨਾ ਸਰਦਾਨ, ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪਨ ਦੇ ਸਦਾ ਸਹਾਇ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼। ਹੇ ਨਿਮਾਣਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਉਹ ਸੱਚੇ ਪਿਤਾ ਵਾਹਿਗੁਰੂ, ਆਪ ਜੀ ਦੀ ਕਿਰਪਾ ਅਨੁਸਾਰ ਗੁਰੂ ਨਾਨਕ ਖਾਲਸਾ ਸਕੂਲ ਦਾ ਨਵਾਂ ਸਾਲ ਸ਼ੁਰੂ ਹੋਣ ਲੱਗਾ ਹੈ ਵਾਹਿਗੁਰੂ ਜੀ। ਕਿਰਪਾ ਕਰਨੀ ਬੱਚਿਆਂ ਦੇ ਉੱਪਰ, ਫੈਮਿਲੀਜ਼ ਦੇ ਉੱਪਰ, ਪਰਿਵਾਰਾਂ ਦੇ ਉੱਪਰ, ਸੇਵਾਦਾਰਾਂ ਦੇ ਉੱਪਰ, ਟੀਚਰ ਦੇ ਉੱਪਰ, ਅਸੀਂ ਸਾਰੇ ਸਿੱਖੀ ਅਨੁਸਾਰ ਗੁਰੂ ਨਾਨਕ ਖਾਲਸਾ ਸਕੂਲ ਦੇ ਪ੍ਰਿੰਸੀਪਲ ਅਨੁਸਾਰ ਆਪਣਾ ਕੰਮ ਕਰ ਸਕੀਏ, ਵਿਦ ਦ ਸਿੰਗਲ ਪਰਪਸ ਆਫ ਸਪੋਰਟਿੰਗ ਆਰ ਚਿਲਡਰਨ, ਗੈਟ ਕਨੈਕਟਡ ਟੂ ਦੇਅਰ ਗੁਰੂ, ਗੈਟ ਕਨੈਕਟਡ ਟੂ ਸਿੱਖੀ। ਕਿਰਪਾ ਕਰਨੀ ਵਾਹਿਗੁਰੂ ਜੀ, ਅਸੀਂ ਆਪਸ ਦੇ ਆਪਣੇ ਡਿਫਰੈਂਸਿਸ ਨੂੰ ਪਰੇ ਰੱਖ ਕੇ ਵਾਹਿਗੁਰੂ ਜੀ ਸਕੂਲ ਈਅਰ ਵਿੱਚ ਸੇਵਾ ਕਰੀਏ ਬੱਚਿਆਂ ਦੀ, ਤੇ ਬੱਚਿਆਂ ਨੂੰ ਅਕੈਡੈਮਿਕ ਸਕਸੈਸ ਬਖਸ਼ੋ ਮਹਾਰਾਜ ਜੀ। ਉਹ ਕਿਰਪਾ ਕਰੋ, ਹੁਣ ਆਗਿਆ ਬਖਸ਼ੋ, ਬੱਚੇ ਤੇ ਸੇਵਾਦਾਰਾਂ ਨੇ ਅਸੈਂਬਲੀ ਸ਼ੁਰੂ ਕਰਨੀ ਹੈ। ਅੱਖਰ ਵਾਦਾ ਕਾਟਾ ਪੁਲਚੁਕ ਮਾਫ਼ ਕਰਨੀ ਜੀ, ਸਰਬਤ ਦੇ ਕਾਰਨ ਰਾਸ ਕੰਨੇ ਸਹੀ ਪਿਆਰੇ ਮੇਲ, ਜਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣਿਆ।

asiento. Entrame.

ਗੁਰੂ ਪਿਆਰੀ ਸਾਧ ਸੰਗਤ ਜੀ, ਖਾਲਸਾ ਸਕੂਲ ਦੇ ਪਿਆਰੇ ਪਿਆਰੇ ਬੱਚੇ, ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਵੱਡੇ ਵਡੇਰੇ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਫਤਿਹ ਬੁਲਾਉਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣੀ ਅਰਦਾਸ ਕੀਤੀ ਹੈ ਸਰਦਾਰ ਚਿੰਤਨ ਸਿੰਘ ਜੀ ਨੇ, ਸਾਰੀ ਸੰਗਤ ਵੱਲੋਂ, ਸਕੂਲ ਦੇ ਸੇਵਾਦਾਰਾਂ ਵੱਲੋਂ ਤੇ ਬੱਚਿਆਂ ਵੱਲੋਂ। ਗੁਰੂ ਮਹਾਰਾਜ ਕਿਰਪਾ ਕਰਨ, ਅਗਲਾ ਸਾਲ ਸਾਡਾ ਇਸੇ ਤਰ੍ਹਾਂ ਅੱਛੇ ਤਰੀਕੇ ਨਾਲ ਨਿਕਲੇ ਜਿਵੇਂ ਪਿਛਲੇ ਸਾਲ। ਬਹੁਤ ਸੋਹਣਾ ਸੇਵਾਦਾਰਾਂ ਨੇ ਸੇਵਾ ਕੀਤੀ ਅਤੇ ਬੱਚਿਆਂ ਨੇ ਪੜ੍ਹਾਈ ਕਰਕੇ ਬੱਚੇ ਗ੍ਰੈਜੂਏਟ ਹੋਏ, ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਹਨ, ਬਾਣੀ ਪੜ੍ਹਨ ਲੱਗ ਪਏ ਹਨ। ਆਓ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਸਿਮਰਨ ਮੂਲ ਮੰਤਰ ਉਹਦੇ ਨਾਲ ਜਪ, ਆਦਿ ਸੱਚ ਜੁਗਾਦਿ ਸੱਚ, ਫਿਰ ਇਸੇ ਤਰ੍ਹਾਂ 35 ਅੱਖਰੀ ਕੀਰਤਨ ਰੂਪ ਵਿੱਚ ਪੜ੍ਹਦੇ ਹੁੰਦੇ ਹਾਂ, 10 ਪਾਤਸ਼ਾਹੀਆਂ ਦੇ ਨਾਮ, 5 ਪਿਆਰੇ, 4 ਸਾਹਿਬਜ਼ਾਦੇ ਅਤੇ ਫਿਰ ਦੇਸ਼ ਵਸ਼ਬਦ ਪੜ੍ਹਦੇ ਹਾਂ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਮੈਂ ਹਰ ਸਾਲ ਇਹੀ ਬੇਨਤੀ ਕਰਦਾ ਬੱਚਿਆਂ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਕਿ ਤੁਸੀਂ ਜੋ ਕਰਦੇ ਹੋ ਬੱਚੇ ਤੁਹਾਨੂੰ ਫਾਲੋ ਕਰਦੇ ਹਨ। ਸੋ ਵੱਡਿਆਂ ਦਾ ਫਰਜ਼ ਬਣਦਾ ਹੈ ਜਦੋਂ ਸੰਗਤ ਵਿੱਚ ਬੈਠੋ, ਤੁਸੀਂ ਬਾਣੀ ਪੜ੍ਹੋ, ਸਿਮਰਨ ਹੋ ਰਿਹਾ ਸਿਮਰਨ ਕਰੋ, ਬੱਚੇ ਤੁਹਾਨੂੰ ਵੇਖ ਕੇ ਕਰਨਗੇ। ਸੋ ਬੱਚਿਆਂ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ। ਸੋ ਆਓ ਸਾਰੇ ਕੋਸ਼ਿਸ਼ ਕਰੋ, ਸਾਰੇ ਅੱਖਾਂ ਬੰਦ ਕਰੋ, ਬੱਚਿਆਂ ਨੂੰ ਵੀ ਸਮਝਾ ਕੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਟੱਚ ਨਾ ਕਰਨ, ਗਲਾ ਨਾ ਕਰਨ, ਸਾਰੇ ਰਲ ਮਿਲ ਕੇ ਇਕਾਗਰ ਹੋਈਏ ਜੀ।

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ ਹੈ, ਬੜੇ ਅੱਛੇ ਢੰਗ ਨਾਲ ਬੱਚਿਆਂ ਨੇ ਨਾਲ ਸ਼ੁਰੂਆਤ ਕੀਤੀ ਹੈ। ਬਹੁਤ ਅੱਛੀ ਆਵਾਜ਼ ਆ ਰਹੀ ਬੱਚਿਆਂ ਦੀ। ਸੋ ਹੁਣ ਅਸੀਂ ਪੰਜ ਪੌੜੀਆਂ ਦਾ ਪਾਠ ਕਰਾਂਗੇ ਜੀ, ਸਾਰੇ ਨਾਲ ਪੜ੍ਹਨਾ ਜੀ।

ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਦੋ ਚਾਰ ਪੇਰੈਂਟਸ ਆਪਣਾ ਫੋਨ ਕੱਢੋ ਅਤੇ ਦੋ ਚਾਰ ਫੋਟੋ ਖਿੱਚ ਲਓ। ਉਹਦਾ ਰੀਜ਼ਨ ਮੈਂ ਬਾਅਦ ਦੱਸਾਂਗਾ। ਅੱਜ ਪਹਿਲੀ ਅਸੈਂਬਲੀ ਹੈ, ਬੱਚੇ ਬਹੁਤ ਅੱਛਾ ਕਰਨ, ਉੱਪਰ ਹੋ ਕੇ ਤਾਂ ਕਿ ਬੱਚਿਆਂ ਦੇ ਵਿੱਚ ਫੋਟੋ ਨਜ਼ਰ ਆਏ, ਸਾਰੇ ਬੱਚੇ ਨਜ਼ਰ ਆਉਣ। ਸਾਰੇ ਪੰਜ ਸੱਤ ਬੰਦੇ ਲੈ ਲਓ ਪਲੀਜ਼, ਖੜ੍ਹੇ ਹੋ ਕੇ ਖੜ੍ਹੇ ਹੋ ਕੇ ਪੂਰੇ ਬੱਚੇ, ਸਾਰੇ ਬੱਚੇ ਨਜ਼ਰ ਆਉਣੇ ਚਾਹੀਦੇ ਹੈ। ਵੀਡੀਓ ਪਤਾ ਨਹੀਂ ਕਿੰਨੀ ਕਲੀਅਰ ਹੈ, ਪਰ ਵੈਸੇ ਕਲੀਅਰ ਹੋਏਗੀ। ਸੋ ਇੱਧਰ ਬੱਚਿਆਂ ਦੀ, ਸਟੇਜ ਵਾਲਿਆਂ ਦੀ ਜ਼ਰੂਰ ਖਿੱਚ ਲਓ ਫੋਟੋ, ਠੀਕ ਹੈ ਜੀ। ਕਿਉਂਕਿ ਸਾਡੀ ਥੋੜ੍ਹੀ ਲਿਮਿਟ ਸੀ ਕਿ 7 ਸਾਲ ਤੋਂ ਛੋਟੇ ਬੱਚਿਆਂ ਨੂੰ ਨਹੀਂ ਬਿਠਾਉਣਾ, ਕਿਉਂਕਿ ਉਹਨਾਂ ਨੂੰ ਅਸੈਂਬਲੀ ਪੂਰੀ ਆਉਂਦੀ ਨਹੀਂ ਹੈ, ਪਰ ਟੈਸਟ ਹੋਣਾ ਸੀ, ਟੈਸਟ ਅਜੇ ਲੈ ਨਹੀਂ ਸਕੇ। ਸੋ ਜਿਨ੍ਹਾਂ ਪੇਰੈਂਟਸ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਨੂੰ ਅਸੈਂਬਲੀ ਯਾਦ ਹੈ, ਉਹ ਬੱਚਿਆਂ ਨੂੰ ਜ਼ਰੂਰ ਬਿਠਾਓ ਅਤੇ ਸਾਡੇ ਸੇਵਾਦਾਰ ਨਾਲ ਕੰਟੈਕਟ ਕਰ ਲੈਣਾ। ਅਤੇ ਜਿਨ੍ਹਾਂ ਦੇ ਬੱਚੇ ਪਹਿਲੀ ਵਾਰੀ ਬੈਠੇ ਨੇ, ਉਹ ਜ਼ਰੂਰ ਫੋਟੋ ਲਓ ਅਤੇ ਆਪਣੇ ਬੱਚਿਆਂ ਨੂੰ ਇਨਕਰੇਜ ਕਰੋ ਸਟੇਜ 'ਤੇ ਬੈਠਣ ਨਾਲ ਬੋਲਣ, ਕਿਉਂਕਿ ਇਹਨਾਂ ਬੱਚਿਆਂ ਨੂੰ ਅਸੀਸਾਂ ਜ਼ਿਆਦਾ ਮਿਲਦੀਆਂ, ਤੁਹਾਨੂੰ ਸਭ ਨੂੰ ਤਾਂ ਮਿਲ ਰਹੀਆਂ, ਗੁਰੂ ਮਹਾਰਾਜ ਦੀ ਖੁਸ਼ੀ ਲੈ ਰਹੇ ਹੋ। ਜਿਹੜੇ ਬੱਚੇ ਇੱਥੋਂ ਬੋਲਦੇ ਨੇ ਹੋਰ ਅਸੀਸਾਂ ਲੈਂਦੇ ਸੰਗਤ ਦੀਆਂ, ਇਹ ਬੋਲਦੇ ਨੇ ਸੰਗਤ ਨਾਲ ਹੋਰ ਬੋਲਦੀ ਹੈ। ਸੋ ਮੈਨੂੰ ਵੀ ਸੰਗਤ ਦੀਆਂ ਅਸੀਸਾਂ ਬਹੁਤ ਮਿਲਦੀਆਂ ਤੁਹਾਨੂੰ, ਇਹਨਾਂ ਬੱਚਿਆਂ ਨੂੰ, ਸਾਰੇ ਜਿਹੜੇ ਵਸਾਦ ਵਜਾ ਰਹੇ ਨੇ ਸਟੇਜ 'ਤੇ ਬੈਠੇ ਨੇ, ਬਲੈਸਡ ਨੇ ਬੜੇ ਸਾਰੇ। ਸੋ ਕੋਸ਼ਿਸ਼ ਕਰਨੀ ਆਪਣੇ ਬੱਚਿਆਂ ਨੂੰ ਸਭ ਕੁਝ ਸਿਖਾਉਣਾ, ਇਸ ਤਰ੍ਹਾਂ ਸਟੇਜ 'ਤੇ ਬੈਠਣ। ਆਓ ਜੀ, ਹੁਣ ਅਸੀਂ ਕੀ ਕਰਨਾ ਜੀ, ਦੇਹ ਸ਼ਿਵਾ ਬਰਮੋਏ ਹੈ, ਅਤੇ ਜੇ ਹੁਣ ਤੱਕ ਨਹੀਂ ਨਾ ਬੋਲੇ, ਸਾਰਿਆਂ ਨੇ ਬੋਲਣਾ ਪਲੀਜ਼। ਕੋਈ ਨਾ ਸੋਚੋ ਕਿ ਬੱਚਿਆਂ ਦੀ ਮਾਮਸ 'ਤੇ ਬੋਲ ਰਹੀ ਨੇ, ਡੈਡ ਨੂੰ ਲੋੜ ਨਹੀਂ ਬੋਲਣ ਦੀ, ਜਾਂ ਡੈਡ ਬੋਲੇ ਮਾਮ ਨੂੰ ਨਹੀਂ ਬੋਲਣ ਦੀ। ਜਿਹਨਾਂ ਨੂੰ ਲੱਗਦਾ ਆਵਾਜ਼ ਮੇਰੀ ਅੱਛੀ ਨਹੀਂ ਹੈ, ਉਹ ਜ਼ਰੂਰ ਬੋਲੋ। ਜਿਹਨੂੰ ਲੱਗਦਾ ਨਾ ਆਵਾਜ਼ ਮੇਰੀ ਅੱਛੀ ਨਹੀਂ ਹੈ, ਖਰਾਬ ਹੈ, ਉਹ ਜ਼ਰੂਰ ਬੋਲੋ। ਗੁਰੂ ਮਹਾਰਾਜ ਸਾਡਾ ਸਮਰੱਥ ਗੁਰੂ ਹੈ, ਸਭ 'ਤੇ ਬੜ ਸਮਰੱਥ ਗੁਰਦੇਵ, ਸਭ ਸੁੱਖ ਪਾਈ ਤਿਸਕੀ ਸੇਵ। ਮੈਂ ਦੇਖਿਆ ਸੰਗਤ ਜਿਹੜੇ ਬੈਠਦੇ ਨੇ, ਗਾਉਂਦੇ ਨੇ ਨਾ ਸੰਗਤ ਦੇ ਨਾਲ, ਕੀਰਤਨ ਕਰਨ ਵਾਲਿਆਂ ਦੇ ਨਾਲ ਸੰਗਤੀ ਰੂਪ ਵਿੱਚ, ਉਹਨਾਂ ਦੀ ਆਵਾਜ਼ ਠੀਕ ਹੋ ਜਾਂਦੀ ਹੈ। ਬੜਿਆਂ ਦੀ ਆਵਾਜ਼ ਮੈਂ ਠੀਕ ਹੁੰਦਿਆਂ ਵੇਖੀ ਆਪਣੇ ਪਿੱਛੇ 40-50 ਸਾਲਾਂ 'ਚ ਮੈਂ ਜੋ ਦੇਖਿਆ। ਸੋ ਆਓ ਸਾਰੇ ਸਾਧ ਸੰਗਤ, ਸਾਰੇ ਯਤਨ ਕਰੋ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਸਾਰੇ ਬੋਲੋ। ਡੈਡਸ ਵੀ, ਮਾਂ ਵੀ, ਜਿਹੜੇ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਨੇ, ਸਾਰੇ ਬੋਲੋ। ਦੇਸ਼ਵਾਦ ਸੱਚੇ ਪਾਤਸ਼ਾਹ ਤੋਂ ਦਾਤ ਮੰਗਣੀ ਹੈ ਕਿ ਜੇ ਮੈਂ ਇਕੱਲਾ ਵੀ ਰਹਿ ਜਾਵਾਂ ਤਾਂ ਵੀ ਇਹ ਸੱਚੇ ਪਾਤਸ਼ਾਹ ਤੇਰੇ ਮਾਰਗ ਤੋਂ ਮੈਂ ਥਿੜਕਾਂ ਨਾ, ਘਬਰਾਵਾਂ ਨਾ। ਦੇਸ਼ਵਾ ਬਰਮੋਹੇ ਹੈ ਸ਼ੁਭ ਕਰਮਨ ਤੇ, ਚੰਗੇ ਕਰਮ ਜੋ ਤੁਸੀਂ ਦੱਸਿਆ ਹੈ, ਰਹਿਤ ਮਰਿਆ ਜੋ ਤੁਸੀਂ ਪੂਰਨੇ ਪਾਏ ਨੇ, ਉਪਦੇਸ਼ ਕੀਤਾ, ਮੈਂ ਉਸ ਤੇ ਚੱਲਾਂ, ਭਾਵੇਂ ਇਕੱਲਾ ਰਹਿ ਜਾਵਾਂ, ਦੁਨੀਆਂ ਸਾਰੀ ਪਾਸੇ ਹੋ ਜਾਵੇ, ਪਰ ਕਿਉਂਕਿ ਤੂੰ ਮੇਰੇ ਨਾਲ ਹੈ। ਆਓ ਸਾਰੇ ਰਲ ਕੇ ਪੜ੍ਹਦੇ ਹਾਂ, ਫਿਰ ਬੇਨਤੀ ਹੈ ਸਾਰੇ ਬੋਲਣਾ ਜੀ।

0: वाह वाह शाबाश बच्चे। बोले सोनिहाल
1: सत्रियकाल
0: बोला चुका दिखे मां सात संग जी सारे हाथ जोड़ के फतेह बुलाओ जी वाहे गुरु जी का खालसा वाहे गुरु जी की
1: फतेह सत्रियकाल सत्रियकाल सत्रियकाल सत श्री अकाल सत श्री अकाल बहुत बहुत धन्यवाद बच्चो। ए तुहाडा उत्साह देख के इन्ना चंगा लग्या कि वाकई दिस इज अ बिगिनिंग ऑफ दिस न्यू ईयर। साडी ए शुरुआत जेडी 38वें साल दी शुरुआत है। जेडे बच्चे जां पेरेंट्स नवे ने मैं अपना दसना चाहवांगी। मेरा नाम अरशिंदर पाल कौर है। मापिया नू ते बच्चिया नू सारिया नू 38वें साल दे विच जी आया कहंदे हां। खालसा स्कूल दी समुची सेवादारा वालों समुची टीम वालों तुहाडा सारिया दा जी आया इस नवे साल दे विच। दिस इज अ 38th ईयर। तुसी सोचदे अमेजिंग नहीं लगदा है जी। सो साडी दूजी जनरेशन भी ग्रेजुएट होके पढ़ाउण लग गई है। सो मैं क्विकली अज तुहाडे नाल दो चार गल्लां करनियां ने। जनरली असी पेरेंट्स ओरिएंटेशन भी करदे हुंदे आ पर असी ए एक दो हफ्ते ठहर के करांगे। अज असी बच्चियां नूं किताबां दित्तियां ने ते बच्चे जिहड़े रजिस्टर होए हुए सी उहनां नूं किताबां मिल गईआं ते अपने लैवल दीआं किताबां लै के तुसी इत्थे बैठे होवोगे आई अस्यूम। जिहड़े बच्चियां ने हले किताबां नहीं लईआं ਉਹਨਾਂ ਨੂੰ 245 ਤੱਕ ਕਿਤਾਬਾਂ ਹਾਲੇ ਮਿਲਣਗੀਆਂ ਤੇ ਪਲੀਜ਼ ਕਿਤਾਬਾਂ ਲੈ ਲੈਣਾ। ਅਗਲੇ ਹਫ਼ਤੇ ਅਸੀਂ ਕੰਟੀਨਿਊ ਰੱਖਾਂਗੇ ਬੁੱਕ ਡਿਸਟ੍ਰੀਬਿਊਸ਼ਨ। ਜਿਹੜੇ ਬੱਚੇ ਰਜਿਸਟਰ ਹੋਣਗੇ ਜਿਨ੍ਹਾਂ ਨੇ ਅੱਜ ਰੀਟੈਸਟ ਕੀਤਾ ਸੀ ਹਾਲੇ ਕਿਸੇ ਨੇ ਜਾਣਾ ਨਹੀਂ ਬੱਚਿਓ ਪਲੀਜ਼ ਬੈਠੋ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਵੀ ਆਰ ਸ਼ੇਅਰਿੰਗ ਹੀਅਰ। ਪਲੀਜ਼ ਸਿਟ ਡਾਊਨ ਬੈਠੋ। ਹਾਂਜੀ ਜਿਹੜੇ ਬੱਚਿਆਂ ਨੇ ਅੱਜ ਰੀਟੈਸਟ ਕੀਤਾ ਸੀ ਉਹਨਾਂ ਬੱਚਿਆਂ ਨੂੰ ਡਿਊਰਿੰਗ ਦਾ ਵੀਕ ਅਸੀਂ ਕਲਾਸਿਸ ਦੇਵਾਂਗੇ। ਉਹ ਬੱਚੇ ਅਗਲੇ ਹਫ਼ਤੇ ਉਹਨਾਂ ਨੂੰ ਕਲਾਸ ਮਿਲ ਜਾਏਗੀ ਜਦੋਂ ਆਉਣਗੇ ਆਪਣੇ ਲੈਵਲ ਦੀਆਂ ਕਿਤਾਬਾਂ ਲੈ ਕੇ ਆਪਣੀ ਕਲਾਸ 'ਚ ਜਾਣਗੇ। ਠੀਕ ਹੈ ਜੀ। ਹੁਣ ਸਾਡੀ ਕਲਾਸ ਜਿਹੜੀ ਆ ਪਲੇਸਮੈਂਟ ਹੁੰਦੀ ਹੈ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਐਂਟੀ ਕਲੋਕ ਵਾਈਜ਼ ਲੈਵਲ 1A। ਪਹਿਲਾਂ ਤਾਂ ਅਸੀਂ ਸਾਰੇ ਬਹੁਤ ਵੱਡੇ ਭਾਗੇ ਹਾਂ ਕਿ ਸਾਡੇ ਕੋਲ ਉਧਰ ਜਗ੍ਹਾ ਨਹੀਂ ਸੀ। ਸਾਨੂੰ ਇਹ ਵੱਡਾ ਹਾਲ ਮਿਲਿਆ ਜਿਹਦੇ ਵਿੱਚ ਸਾਡੇ ਟੀਚਰ ਬਹੁਤ ਸੋਹਣੀ ਤਰ੍ਹਾਂ ਪੜ੍ਹਾ ਸਕ ਰਹੇ ਆ। ਸੋ ਇੱਥੋਂ ਅਸੀਂ ਕਲਾਸਾਂ ਸ਼ੁਰੂ ਕਰਦੇ ਹਾਂ। ਟੀਚਰਸ ਪਲੀਜ਼ ਆਪਣੇ ਕਲਾਸ ਦਾ ਦੇਖ ਕੇ ਲੇਬਲ ਦੇਖੋ ਐਂਡ ਪਲੀਜ਼ ਗੋ ਦੇਅਰ ਜਦੋਂ ਅਸੈਂਬਲੀ ਖਤਮ ਹੋ ਗਈ। ਠੀਕ ਹੈ। ਇੱਥੋਂ ਸ਼ੁਰੂ ਹੋ ਕੇ 1A B C ਇੱਦਾਂ ਚੱਲਣਗੀਆਂ। ਇੱਧਰ ਤੱਕ ਕਲਾਸਿਸ ਤੁਹਾਡੀਆਂ ਆਉਣਗੀਆਂ। ਸਾਡੇ ਕੋਲ 3 ਕਲਾਸਿਸ ਨੇ ਜਿਹੜੀਆਂ ਕਿ ਮਿਡਲ ਦੇ ਵਿੱਚ ਹੋਣਗੀਆਂ 3D 3E ਐਂਡ 3F। ਇੱਥੇ ਮਿਡਲ ਦੇ ਵਿੱਚ ਉਹ ਕਲਾਸਿਸ ਹੋਣਗੀਆਂ। ਬਾਲਵਾੜੀ ਸਾਡੇ ਕੋਲ ਉਹ ਲਾਇਬ੍ਰੇਰੀ ਦੇ ਵਿੱਚ ਹੁੰਦੇ ਨੇ ਬਾਲਵਾੜੀ ਸਭ ਤੋਂ ਛੋਟੇ ਬੱਚੇ। ਉਸ ਤੋਂ ਬਾਅਦ ਨਿੱਕੇ ਬਾਲ ਜਿਹੜੇ ਦਰਸ਼ਨੀ ਡੋਲੀ ਦੇ ਵਿੱਚ ਜਿੱਥੇ ਉਹਨਾਂ ਦੀ ਪਹਿਲਾਂ ਕਲਾਸ ਲੱਗਦੀ ਸੀ ਉੱਥੇ ਉਹਨਾਂ ਦੀ ਕਲਾਸ ਲੱਗੇਗੀ। ਤੇ ਅਸੀਂ ਹੁਣ ਸਾਰੇ ਆਪਣੀਆਂ ਆਪਣੀਆਂ ਕਲਾਸਾਂ 'ਚ ਜਾਵਾਂਗੇ ਹਾਲੇ 2 ਮਿੰਟ ਹੋਰ ਗੱਲ ਕਰਕੇ। ਅੱਜ ਸਾਡਾ ਪਹਿਲਾ ਦਿਨ ਸੀ ਅਸੈਂਬਲੀ ਦਾ। ਅਸੀਂ ਸ਼ੁਰੂਆਤ ਕੀਤੀ ਅਰਦਾਸ ਨਾਲ ਕਿਉਂਕਿ ਸਿੱਖ ਜਦੋਂ ਵੀ ਕੋਈ ਕੰਮ ਕਰਦਾ ਅਰਦਾਸ ਨਾਲ ਸ਼ੁਰੂ ਕਰਦਾ। ਸਾਡੇ ਚਿੰਤਨ ਸਿੰਘ ਹੋਰਾਂ ਨੇ ਅਰਦਾਸ ਲੀਡ ਕੀਤੀ। ਤੁਸੀਂ ਸਾਰਿਆਂ ਨੇ ਜੁਆਇਨ ਕੀਤਾ। ਆਪਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਮੰਗੀ ਸਕਸੈਸਫੁਲ ਹੈਪੀ ਲਰਨਿੰਗ ਵਾਸਤੇ ਸਾਲ ਦੀ ਸ਼ੁਰੂਆਤ ਦੇ ਵਿੱਚ ਆਪਾਂ ਸਾਰਿਆਂ ਨੇ ਅਸੀਸ ਲਈ ਹੈ ਨਾ। ਸੋ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਅੱਜ ਅਸੈਂਬਲੀ ਸਾਡੀ ਲੰਬੀ ਹੋ ਗਈ ਹੈ ਕਿਉਂ ਮਲਟੀਪਲ ਰੀਜ਼ਨਸ ਕਰਕੇ ਕਿਉਂਕਿ ਅਸੀਂ ਥੋੜ੍ਹਾ ਲੇਟ ਆਏ ਫਿਰ ਅਸੀਂ ਥੋੜ੍ਹਾ ਲੰਬਾ ਪ੍ਰੋਗਰਾਮ ਸਾਡਾ ਸੀਗਾ। 2 ਵਜੇ ਅਸੀਂ ਇਸ ਹਾਲ 'ਚ ਆ ਜਾਇਆ ਕਰਾਂਗੇ। ਸਾਡੀ ਅਸੈਂਬਲੀ ਕੰਟੀਨਿਊ ਰਹੇਗੀ ਇਸੇ ਸਕੈਜੂਲ ਤੇ। 2:00 to 2:25 ਸਾਡੀ ਅਸੈਂਬਲੀ ਹੋਏਗੀ। 5 ਮਿੰਟਸ ਟੂ ਗੋ ਟੂ classes. We will start our classes at 2:30. मेरे कहने का यह मतलब नहीं, बिल्कुल नहीं, कि क्लासेस स्टार्ट एट 2:30 बिकॉज असेंबली इज जड़ा एक अनिखड़वा पार्ट हैगा, इंपॉर्टेंट पार्ट हैगा, वेरी इंपॉर्टेंट असेंबली स्कूल दी। आप इत्थे आना है 2 बजे, पाठ करना, सिमरन कर दिया। जे मैनू पूछो मेरा फेवरेट टाइम यही है असेंबली वाला है ना। सो सब ने इत्थे आना, 2 बजे आना है। पेरेंट्स नू मैं हले इन्ना कह सकती हाँ, बाकी तुहानू किताबां पेसिंग गाइड्स मिले, तुसी आपदे बच्चियां दे नाल पेसिंग गाइड्स नू रिव्यू करना है। जिथे तुहाडे सिग्नेचर चाहिए होंगे, तुसी प्लीज उथे सिग्नेचर करके बच्चियां नू वापस भेजनी है अगले हफ्ते वास्ते। जो बच्चे क्लास चाहन, टीचर पुछन कि पेरेंट सिग्नेचर इत्थे चाहिए सीगे, तुसी कीते होण, हले इन्ना काम करो ते बच्चियां नू अपना टाइम ते लैके आओ। बच्चियां नू बहुत सोहनी तरह लंगर छका के जे घरों शक्य होंगे तां भी प्लीज टाइम ते लैके आना, ता जो अपना लर्निंग दा कोई भी टाइम वेस्ट ना होवे क्लासेस दा। हुण सारे बच्चे एक बारी गज के फतेह बुलाउणगे ते फिर सारे आपो अपनियां क्लासेस दे विच जाणगे। वाहिगुरु जी का खालसा, वाहिगुरु जी की फतेह। सत श्री अकाल। धन्यवाद जी।
2: Thank you.

Thank you.

Gracias.

Thank you.

0: それが今ならやっぱり食べてる。だろ？いいね。
1: Thank you.

格呗。